ਹਾਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ।

ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਰਹੇ ਹਰ ਪੂਜਾ ਜੀ, ਤਪ ਤਾਪ ਹੈ ਜਪ ਹੈ ਬੇਅੰਤਾ, ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਮ ਹੈ ਮੇਰੇ ਹਰ ਭਗਵੰਤਾ, ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ।

ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ

ਮੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨਾ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣ ਹੈ ਸੋਏ ਜਨ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁੰਦਰਾ ਛਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹੁਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮੋਹਿਲਿਹੁ ਉਬਾਰੇ। ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ।

ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚ

ਮਨੇ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਪੁਰ ਕਰਮ ਪਾਇਆ ਤੁਧ ਜਿਨ ਕਉ ਸੇ

ਰਹਿ ਜਾਈ। ਨਿਤ ਨਿਤ ਰਖ ਉਰ ਧਾਰੋ, ਤਮ ਸਤਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹਲ

ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ

ਸ੍ਰੀ ਗੁਰ ਸ਼ਬਦ ਕਮਾਏ ਜੇਨਾ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਮਿਲ ਬੈਠ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਗੁਰਸਿੱਖ ਬੱਚਿਆਂ ਰਾਗੀ ਜਥੇ ਪਾਸ ਸ਼ਬਦ ਕੀਰਤਨ ਰਸ ਪਿੰਨਾ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਜੋ ਪਾਵਨ ਸਿੱਖ ਇਤਿਹਾਸ 1880 ਈਸਵੀ ਦੇ ਕਰੀਬ ਅੰਗਰੇਜ਼ੀ ਰਾਜ ਦਾ ਜਦੋਂ ਆਇਆ 1859 ਸਾਰੇ ਪੰਜਾਬ 'ਤੇ ਕਬਜ਼ਾ ਹੋ ਗਿਆ ਸੀ, ਲੇਕਿਨ ਮੈਨ ਦੁਆਬ ਦਾ ਜਿਹੜਾ ਇਲਾਕਾ ਹੈ ਘੱਗਰ ਅਤੇ ਰਾਵੀ ਦੇ ਵਿਚਕਾਰ ਦਿੱਲੀ ਦੇ ਬਿਲਕੁਲ ਨੇੜੇ ਹੈ, ਇੱਥੇ ਵੀ ਸਾਰੇ ਸਿੱਖ ਮਿਸਲਾਂ ਦਾ ਰਾਜ ਸੀ। ਸਰਦਾਰ ਬਘੇਲ ਸਿੰਘ ਜੀ ਇੱਥੇ ਹੀ ਰਹੇ ਨੇ, ਇੱਥੋਂ ਹੀ ਉੱਠ ਕੇ 19 ਵਾਰ ਦਿੱਲੀ ਲਾਹੌਰ ਤੋਂ ਜਾ ਕੇ ਨਹੀਂ ਜਿੱਤੀ ਸੀ, 19 ਵਾਰ ਫਤਿਹ ਕੀਤੀ ਸੀ ਇੱਥੋਂ ਲਾਗਿਓ ਹੀ ਉੱਠ ਕੇ, ਜਾਂ ਜਦੋਂ ਬੁਲਾਉਂਦੇ ਸੀ ਕੋਈ ਦੂਜਾ ਵੀ ਸਾਡੀ ਮਦਦ 'ਤੇ ਆਓ ਸਾਨੂੰ ਦਵਾ ਦਿਓ ਕਿਲ੍ਹਾ, ਉਦੋਂ ਉਸੇ ਵੇਲੇ ਜਾਂਦੇ ਸੀ, ਕਈ ਵਾਰ ਆਪ ਚੜ੍ਹਦੇ ਸੀ। ਇਸ ਇਲਾਕੇ ਤੋਂ ਹੀ ਪਾਣੀਪਤ ਕਰਨਾਲ ਹੋਰ ਜਿਹੜਾ ਜੁਗਾਦਰੀ ਆਦਿਕ ਦਾ ਇਲਾਕਾ ਹੈ, ਸੋ ਇਸ ਇਲਾਕੇ 'ਤੇ ਪਹਿਲਾਂ ਹੀ ਅੰਗਰੇਜ਼ੀ ਰਾਜ ਆ ਚੁੱਕਾ ਸੀ। ਲੁਧਿਆਣੇ ਛਾਉਣੀ ਪਹਿਲਾਂ ਪਈ ਸੀ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਹੋਈ ਸੀ ਅੰਗਰੇਜ਼ਾਂ ਦੀ ਸਤਲੁਜ ਦਰਿਆ 'ਤੇ। ਸਤਲੁਜ ਦਰਿਆ ਜਿਹੜਾ ਹੱਦਬੰਦੀ ਸੀ 1809 ਈਸਵੀ ਵਿੱਚ, ਉਦੋਂ ਦੇ ਰਾਜ ਸਭ ਤੋਂ ਪਹਿਲਾਂ ਇਸ ਇਲਾਕੇ ਵਿੱਚ ਜਿਵੇਂ ਇੱਥੇ ਖੁੱਲ੍ਹਾ ਕਲਚਰ ਆ, ਸੋ ਵੇਸਵਾਵਾਂ ਦੇ ਅੱਡੇ ਨੇ, ਅਤੇ ਉਵੇਂ ਫਿਰ ਹੌਲੀ ਹੌਲੀ ਜਦੋਂ ਉੱਧਰੋਂ ਸਿੱਖ ਰਾਜ ਚੱਲਿਆ ਗਿਆ, ਕਿਉਂਕਿ ਖਾਲਸੇ ਦਾ ਅਤੇ ਜਸ ਵੀ ਹੈ, ਖਾਲਸਾ ਗੁਰੂ ਕਾ ਸਾਜਿਆ, ਇਹਦਾ ਪ੍ਰਤਾਪ ਦੂਰ ਤੱਕ ਭੈ ਡਰ ਬਣਿਆ ਰਹਿੰਦਾ, ਜਿੰਨਾ ਚਿਰ ਇੱਕ ਥਾਂ ਪ੍ਰਤਾਪ ਆ। ਅਤੇ ਇਸ ਕਰਕੇ ਜਿੰਨਾ ਚਿਰ ਰਾਜ ਰਿਹਾ ਉਨਾ ਚਿਰ ਨਹੀਂ ਕੋਈ, ਭਾਵੇਂ ਅੰਗਰੇਜ਼ਾਂ ਦੇ ਅਧੀਨ ਸੀ ਅੱਧਾ ਪੰਜਾਬ, ਪਰ ਉਹਨਾਂ ਚਿਰ ਕੋਈ ਫਰਕ ਨਹੀਂ ਪਿਆ ਸੀ ਸਮਾਜਿਕ ਦਸ਼ਾ ਵਿੱਚ, ਸੱਭਿਅਤਾ ਵਿੱਚ। ਸਰਦਾਰ ਘਰਾਣੇ ਸੀ ਜਿਨ੍ਹਾਂ ਕੋਲ ਰਾਜ ਸੀ, ਅਮੀਰ ਸੀ, ਰਜਵਾੜੇ ਸਨ, ਅਧੀਨ ਜ਼ਰੂਰ ਹੋ ਗਏ ਸੀ ਪਰ ਖਾਨਦਾਨ ਸਨ। ਜਦੋਂ ਉੱਧਰੋਂ ਪ੍ਰਤਾਪ ਖਤਮ ਹੋ ਗਿਆ ਬਿਲਕੁਲ, ਫਿਰ ਇਹਨਾਂ ਨੇ ਇੱਥੋਂ ਵਾਲਾ ਕਲਚਰ ਜਿਹੜਾ ਆਪਣੇ ਸੌ ਇਹਨਾਂ ਦਾ ਹੈ, ਇਹਨਾਂ ਨੇ ਫਿਰ ਛੱਡਿਆ, ਉਹਦਾ ਅਸਰ ਪੈਣਾ ਸ਼ੁਰੂ ਹੋ ਗਿਆ। 1880 ਦੇ ਕਰੀਬ ਜਾ ਕੇ ਪੂਰਾ ਇਹ ਹਾਲਾਤ ਜਿਹੜੇ ਸੀ ਇਹਨਾਂ ਦਾ ਕਲਚਰ ਕਹਿ ਲਓ, ਇਸ ਇਲਾਕੇ 'ਤੇ ਸਭ ਤੋਂ ਪਹਿਲਾਂ ਅਸਰ ਪਿਆ ਜਿਹੜਾ ਬਿਲਕੁਲ ਨੇੜੇ ਸੀ। ਜਿਵੇਂ ਦੇ ਹਾਲਤ ਬਣੇ ਨੇ ਆਪਾਂ ਸੁਣ ਰਹੇ ਹਾਂ, ਕਿੰਨੀ ਬੇਤਪਾਕੀ, ਸਾਧੂ ਸੰਤਾਂ ਦਾ ਨਿਰਾਦਰ, ਅਧਰਮੀ ਪੁਰਸ਼ਾਂ ਦੀ ਪੂਜਾ, ਵੇਸਵਾਵਾਂ ਦੇ ਅੱਡੇ, ਕੈਸਾ ਕਲਚਰ ਵਿਗੜੇ। ਸੋ ਗਿਆਨੀ ਗਿਆਨ ਸਿੰਘ ਜੀ ਉਸ ਵੇਲੇ ਦੀ ਸਾਰੀ ਤਸਵੀਰ ਦੇ ਰਹੇ ਨੇ। ਹੋਰ ਪ੍ਰਸੰਗ ਆ ਰਿਹਾ ਹੈ, ਅੱਗੇ ਸਰਵਣ ਕਰਨਾ ਕਰੀਏ ਜੀ।
1: ਗੁਨੀਆ ਕੋ ਮਾਨ ਗਿਆਨ ਮੁਨੀਆ ਕੋ ਮਨ ਨਾਹੇ।
0: ਗੁਣੀ ਪੁਰਸ਼ ਜਿਹੜੇ ਨੇ ਗਿਆਨਵਾਨ, ਉਹਨਾਂ ਗੁਣੀਆਂ ਦੇ ਗਿਆਨ ਨੂੰ ਅਤੇ ਗਿਆਨ ਮੁਨੀਆਂ ਕੋ ਮਾਨ ਨਾਹੇ, ਮੁਨੀ ਲੋਕ ਜਿਹੜੇ ਨੇ ਸਿਆਣੇ ਨੇ, ਉਹਨਾਂ ਦੀ ਕੋਈ ਗੱਲ ਕਹੀ ਹੋਈ ਕੋਈ ਨਹੀਂ ਮੰਨਦਾ, ਕੋਈ ਨਹੀਂ ਸੁਣਦਾ ਹੈ।
1: ਦੁਨੀਆ ਕੇ ਧੰਦਨ ਮੈਂ ਬੰਦੇ ਸਮ ਜਾਲ ਕੀ।
0: ਦੁਨੀਆਂ ਦੇ ਧੰਦਿਆਂ ਵਿੱਚ ਜਿਵੇਂ ਜਾਲ ਵਿੱਚ ਫਸੇ ਹੁੰਦੇ ਹਨ ਜਾਨਵਰ, ਇਉਂ ਬੰਧੇ ਗਏ ਧੰਦੇ ਇੰਨੇ ਪਿਆਰੇ ਹੋ ਗਏ ਨੇ, ਸੋ ਕੇਵਲ ਧੰਦਿਆਂ ਜੋਗੇ ਰਹਿ ਗਏ। ਧੰਦਾ ਕਿਨਾ ਨਾ ਸਾਧਿਆ, ਸਭ ਧੰਦਾ ਸਾਧੇ। ਵਿਦਵਾਨ ਕਹਿੰਦੇ ਧੰਦੇ ਕਿਸੇ ਦੇ ਨਹੀਂ ਮੁੱਕੇ, ਸਾਰਿਆਂ ਨੂੰ ਧੰਦੇ ਸਾਧ ਲੈਂਦੇ ਨੇ, ਧੰਦੇ ਖਤਮ ਕਰ ਦਿੰਦੇ ਨੇ, ਧੰਦੇ ਨਹੀਂ ਮੁੱਕਦੇ ਸੰਸਾਰ। ਕੰਮ ਤਾਂ ਸੰਸਾਰ ਦੇ ਕਹਿੰਦੇ ਚੱਲਦੇ ਰਹਿੰਦੇ ਨੇ, ਪਰ ਬੰਦੇ ਮੁੱਕ ਜਾਂਦੇ ਨੇ, ਕੰਮ ਨਹੀਂ ਮੁੱਕਦੇ, ਕੰਮ ਨਹੀਂ ਅਟਕਦੇ। ਇਸ ਕਰਕੇ ਕਿਰਤ ਦਿੱਤੀ ਮਹਾਰਾਜ ਨੇ, ਧੰਦਾ ਨਹੀਂ ਦਿੱਤਾ। ਜੀਵਨ ਸ਼ੈਲੀ ਸੋਹਣੀ ਬਣੇ, ਆਤਮਾ ਦੇ ਆਨੰਦ ਵਿੱਚ ਜੀਵੇ ਸਿੱਖ, ਕਿਰਤ ਕਰਨੀ ਹੈ ਲਿਮਿਟ ਵਿੱਚ। ਗੁਰੂ ਪਰਮੇਸ਼ਰ ਦੇ ਨਾਲ ਜੁੜ ਕੇ ਸੇਵਾ ਸਿਮਰਨ ਦਾ ਆਨੰਦ ਮਾਨਣਾ ਹੈ, ਜੀਵਨ ਦਾ ਅਸਲ ਲਕਸ਼ ਜਾਣਨਾ ਹੈ, ਕੀ ਹੈ ਮਾਨਸ ਜਨਮ ਦਾ ਆਨੰਦ। ਜੇ ਇਹਨੂੰ ਨਾ ਸਮਝਿਆ ਫਿਰ ਤਾਂ ਕੋਈ ਇਹਦਾ ਫਰਕ ਨਹੀਂ। ਜਿਨੀ ਐਸਾ ਹਰਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਬ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤਾ ਹਰਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਇਹ ਆਸਾ ਦੀ ਵਾਰ ਸਮਝਾਉਂਦੀ ਹੈ। ਧੰਦਿਆਂ ਵਿੱਚ ਹੀ ਲੱਗ ਗਏ, ਸਭ ਛੱਡ ਗਏ ਧਰਮ ਕਰਮ, ਐਸੀ ਹਾਲਤ ਬਣੀ। ਕਵੀ ਜੀ ਕਹਿੰਦੇ ਵਾਹ ਵਗੀ ਹੈ ਕਿ ਕਿਉਂਕਿ ਇਹ ਕੰਮ ਨੂੰ ਪਹਿਲ ਦਿੰਦੇ ਨੇ ਅੰਗਰੇਜ਼। ਕੰਮ ਕਰੋ, ਟੈਕਸ ਦਿਓ, ਕੰਮ ਦੇ ਪੈਸੇ ਪੂਰੇ ਮਿਲਣਗੇ। ਵੱਜ ਕੇ ਕੰਮ ਕਰੋ, ਟੈਕਸ ਉਤਾਰੋ, ਤਾਂ ਹੀ ਟੈਕਸ ਆਊ ਜੇ ਕੋਈ ਕੰਮ ਕਰੋ ਇਹਨਾਂ ਨੂੰ। ਸੋ ਇਸ ਕਰਕੇ ਲੋਕ ਮਾਇਆ ਦਾ ਜਿਹੜਾ ਖੁੱਲ੍ਹਾ ਜਿਹਾ ਜੀਵਨ ਸੀ ਉੱਥੋਂ ਦਾ, ਉਹ ਮਾਇਆ ਦੇ ਵਿੱਚ ਐਸੇ ਜਖੜੇ ਗਏ ਵੀ ਚੰਗੇ ਪੈਸੇ ਬਣਦੇ ਆ। ਨਹਿਰਾਂ ਆ ਗਈਆਂ, ਪੈਲੀ ਹੋਣ ਲੱਗ ਗਈ, ਜ਼ਿਮੀਂਦਾਰ ਵੀ ਮਾਲੋ ਮਾਲ ਹੋ ਗਏ, ਮਾਇਆ ਦੇ ਵਿੱਚ ਹੀ ਰੁੜ ਗਏ, ਧੰਦਿਆਂ ਦੇ ਵਿੱਚ ਹੀ। ਕਹਿੰਦੇ ਧਰਮ ਪੱਖ ਜਿਹੜਾ ਛੱਡ ਦਿੱਤਾ।
1: ਸੰਤਨ ਕੋ ਸਨਮਾਨ ਪਿੱਛ ਕੋ ਦਾਨ ਨਾਹੇ।
0: ਸੰਤਾਂ ਨਾਮ ਜਪਣ ਵਾਲੇ ਸਾਧੂਆਂ ਦਾ ਸਨਮਾਨ ਖਤਮ ਹੋ ਗਿਆ, ਅਤੇ ਪਿਛਕ ਜਿਹੜੇ ਆ ਮੰਗਤੇ ਵਿਚਾਰੇ ਗਰੀਬ ਗੁਰਬਾ ਬੂਹੇ 'ਤੇ ਆ ਕੇ ਰੋਟੀ ਪਾਣੀ ਮੰਗਦੇ ਜਾਂ ਹੋਰ, ਉਹਨਾਂ ਨੂੰ ਦਾਨ ਕੋਈ ਨਹੀਂ ਦਿੰਦਾ ਅਤੇ ਖਾਲੀ ਮੋੜਨ ਲੱਗ ਪਏ।
1: ਕੋਵਿਦ ਕਵੈ ਪਛਾਣ ਨਾਹੀ ਤਾਨ ਤਾਲ ਕੀ।
0: ਅਤੇ ਨਾ ਹੀ ਕੋਈ ਕਿੱਥੇ, ਕੋਵਿਦ ਕਵੈ ਪਛਾਣ ਨਾਹੀ ਤਾਨ ਤਾਲ ਕੀ, ਨਾ ਹੀ ਕੋਵਿਦ ਵਿਦਵਾਨਾਂ ਨੂੰ ਕੋਈ ਪੁੱਛਦਾ ਹੈ, ਪਛਾਣ ਹੈ ਸਨਮਾਨ ਹੈ ਨਾ ਕਵੀਆਂ ਦਾ, ਅਤੇ ਨਾ ਹੀ ਕੋਈ ਤਾਨ, ਕਿਹੜੀ ਤਾਨ ਰਾਗ ਤਾਲ ਕਿਹੜਾ, ਇਹ ਵੀ ਕੋਈ ਪਛਾਣ ਨਹੀਂ ਰਹਿ ਗਈ।
1: ਪ੍ਰੀਤਮਾ ਪ੍ਰੀਤ ਹੁਤੀ ਰਾਜਨ ਤੈ ਨੀਤ ਛੁੱਟੀ।
0: ਪ੍ਰੀਤਮਾ ਦੀ ਪ੍ਰੀਤ, ਪਿਆਰਿਆਂ ਦਾ ਪਿਆਰ ਟੁੱਟ ਗਿਆ, ਸਭ ਕੰਮਾਂ ਵਿੱਚ ਲਾ ਦਿੱਤੇ, ਵਿਹਲੀ ਹਣੀ ਕਹਿੰਦੇ ਮਿਲਣ ਦਾ ਇੱਕ ਦੂਜੇ ਨੂੰ ਕੀ ਕਰੀਏ। ਤੇ ਰਾਜਿਆਂ ਤੋਂ ਰਾਜਨੀਤੀ ਛੁੱਟ ਗਈ, ਛੱਡ ਦਿੱਤੀ।
1: ਸਾਹਿਬ ਪ੍ਰਤੀਤ ਪੁੱਟੀ ਰੀਤ ਕੁੱਲ ਢਾਲ ਕੀ।
0: ਤੇ ਸ਼ਾਹੂਕਾਰਾਂ ਦਾ ਭਰੋਸਾ ਵੀ ਉੱਠ ਗਿਆ, ਜਿਹੜਾ ਲੋਕਾਂ ਦਾ ਸ਼ਾਹੂਕਾਰਾਂ 'ਤੇ ਭਰੋਸਾ ਹੁੰਦਾ ਸੀ। ਤੇ ਜਿਹੜੀ ਕੁੱਲ ਦੀ ਢਾਲ ਤਰੀਕੀ ਸੀ, ਖਾਨਦਾਨ ਦੇ ਗੁਣ ਸੀ, ਉਹ ਵੀ ਲੋਕਾਂ ਛੱਡ ਦਿੱਤੇ, ਖਤਮ ਹੋ ਗਏ।
1: ਹਾਏ ਹਰ ਗਿਆਨ ਖਾਨ ਮੰਦਤਾ ਜਹਾਨ ਥਯੋ।
0: ਕਹਿੰਦੇ ਆ ਹੂਕ ਲੈ ਕੇ, ਹਾਏ ਰੱਬਾ ਗਿਆਨੀ ਗਿਆਨ ਸਿੰਘ ਜੀ, ਖਾਨ ਮੰਦਤਾ ਜਹਾਨ ਥਯੋ। ਜਹਾਨ ਜਿਹੜੀ ਦੁਨੀਆ ਇਹ ਸੋ ਮੰਦਤਾ ਐਸੀ ਰੀਤੀ ਹੋਈ ਆ, ਕਹਿੰਦੇ ਸੰਸਾਰ ਬੁਰਿਆਈਆਂ ਦੀ ਖਾਨ ਹੋ ਗਈ, ਮੰਦਤਾ ਭੈੜੇ ਕੰਮ ਬੁਰਿਆਈਆਂ ਦੀ ਖਾਨ ਹੀ ਬਣ ਗਿਆ ਇਹ ਧਰਤੀ ਜਿਹੜੀ ਹੈ।
1: ਚਾਰੇ ਕਾਲ ਤਾਂ ਕਰਾਲ ਕਲੂ ਕਾਲ ਕੀ।
0: ਤੇ ਕਲੂ ਦੇ ਸਮੇਂ ਦੀ ਭਿਆਨਕਤਾ, ਕਲਯੁਗ ਦੇ ਸਮੇਂ ਦੀ ਭਿਆਨਕਤਾ ਛਾ ਗਈ, ਸਾਰੇ ਫੈਲ ਗਈ ਹੈ।
1: ਕੂਟਨੀ ਕੋ ਕਰਨ ਕਲਾਵਤੈ ਕਲਪ ਤਰ।
0: ਵਿਭਚਾਰਨੀ ਨੂੰ ਤਾਂ ਕਰਨ ਵਾਂਗ ਦਾਨ ਦਿੰਦੇ ਨੇ, ਜਿਵੇਂ ਕਰਮ ਦਾਨੀ ਸੀ ਕਰਨ। ਸੋ ਇਸ ਤੋਂ ਪਹਿਲੇ ਯੁੱਗ ਵਿੱਚ ਇਹਦੇ ਸਵਾ ਮਨ ਸੋਨਾ ਦਾਨ ਕਰਕੇ ਫਿਰ ਰੋਟੀ ਖਾਂਦਾ ਸੀ। ਹਰ ਰੋਜ਼ ਤਾਂ ਇੰਨਾ ਕਰਨਾ ਔਖਾ ਹੈ, ਕਿਹੜਾ ਕੋਈ ਖਾਨ ਸੀ ਸੋਨੇ ਦੀ, ਉਹਦੇ ਕੋਲ ਜਿਹੜਾ ਕੱਢ ਕੱਢ ਕੇ ਕਿਤੇ ਵਿਸ਼ੇਸ਼ ਦਿਨ ਜ਼ਰੂਰ ਕਰਦਾ ਹੋਵੇਗਾ। ਲਿਖਿਆ ਧਾਰਮਿਕ ਗ੍ਰੰਥਾਂ ਨੇ ਕਿਸੇ ਵਿਸ਼ੇਸ਼ ਦਿਨ ਕਰਦਾ ਉਹ ਸਾਲ 'ਚ ਇੱਕ ਦੋ ਵਾਰ। ਚਲੋ ਰਾਜਾ ਸੀ, ਮਾਂ ਬਲੀ ਸੀ, ਤੋ ਫਿਰ ਸੋਨਾ ਦਾਨ ਕਰਦਾ, ਇਸ ਕਰਕੇ ਅੱਗੇ ਗਿਆ ਅਤੇ ਫਿਰ ਸੋਨਾ ਹੀ ਕਹਿੰਦੇ ਖਾ ਲਾ ਹੁਣ। ਫਿਰ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ, ਪਰ ਲੋਕ ਗਿਆ। ਉਹਨੇ ਕਿਹਾ ਸੋਨਾ ਦਾਨ ਕੀਤਾ, ਹੁਣ ਸੋਨਾ ਹੀ ਮਿਲੂਗਾ ਤੈਨੂੰ, ਦਾਨ ਫਲਦਾ ਕਹਿੰਦੇ 10 ਗੁਣਾ ਅੱਗੇ ਵੀ ਤੇ ਇੱਥੇ। ਫਿਰ ਕਿਹਾ ਮੈਨੂੰ ਤਾਂ ਭੁੱਲ ਗਿਆ ਮੈਂ ਤਾਂ, ਕਹਿੰਦੇ ਦਾਨ ਦੇਣਾ ਸੀ ਲੰਗਰ, ਭੁੱਖਿਆਂ ਨੂੰ ਪ੍ਰਸ਼ਾਦਾ ਪੇਟ ਭਰਦਾ, ਫਿਰ ਤਾਂ ਫਲ ਹੁੰਦਾ। ਤਾਂ ਉਸ ਕਰਕੇ ਫਿਰ ਇਹਨੂੰ ਫਿਰ ਟਾਈਮ ਦਿੱਤਾ ਗਿਆ ਸੀ। ਉਹ ਤੋਂ ਸ਼ਰਾਧ ਚੱਲੇ ਨੇ, ਬ੍ਰਾਹਮਣ ਖੀਰ ਪੂੜੇ ਖਵਾਉਂਦੇ ਨੇ ਬ੍ਰਾਹਮਣਾਂ ਨੂੰ, ਹਿੰਦੂ ਲੋਕ। ਸੋ ਇਹ ਦਾਨੀ ਸੀ ਕਰਨ, ਕਰਨ ਵਾਂਗ ਵਿਭਚਾਰਨੀਆਂ ਨੂੰ ਤਾਂ ਕਰਨ ਵਾਂਗ ਖੁੱਲ੍ਹੇ ਦਿਲ ਨਾ ਦਿੰਦੇ ਹੈ ਮਾਇਆ। ਅਤੇ ਇਸੇ ਤਰ੍ਹਾਂ ਕਲਾਵਤਾਂ ਕਲਪਤਰ ਗਾਉਣ ਵਾਲੇ ਜਿਹੜੇ ਗਵਾਈਏ ਨੇ ਉੱਥੇ ਡੂੰ ਡੂੰ ਵਜਾਉਂਦੇ ਹੈ ਸਾਜ਼ ਵਜਾਉਣ ਵਾਲੇ, ਉਹਨਾਂ ਨੂੰ ਕਲਪ ਬ੍ਰਿਛ ਜਿਵੇਂ ਹਰੇਕ ਇੱਛਾ ਪੂਰਾ ਕਰਦਾ, ਜੋ ਉਹ ਮੰਗਦੇ ਆ ਉਹਨਾਂ ਨੂੰ ਵੀ ਝੱਟ ਦਿੰਦੇ ਆ ਕੱਢ ਕੇ।
1: ਭੰਡਨ ਕੋ ਭੇਸ ਸੇ ਹੈ ਚੋਜ ਹੋ ਕਰੈਨ ਕੋ।
0: ਭੰਡਨ ਜਿਹੜੇ ਹੈ ਭੰਡ ਆਦਕ ਨਚਾਰ ਲੋਕ ਜਿਹੜੇ ਹੋਰ ਗਵਈਏ ਨੇ, ਉਹ ਜਿੱਤ ਮਨ ਨੂੰ ਚੰਚਲ ਕਰਨ ਵਾਲੀਆਂ ਬੋਲੀਆਂ ਹੋਰ ਪਾਉਂਦੇ ਨੇ, ਹੋਰ ਸੁਣਾਉਂਦੇ। ਭੋਜ ਸੇ ਭੋਜ, ਰਾਜਾ ਬੜਾ ਦਾਨੀ ਹੋਇਆ ਕਵੀਆਂ ਨੂੰ, ਤਾਂ ਉਹਨਾਂ ਨੂੰ ਤਾਂ ਭੋਜ ਵਾਂਗ ਦਿੰਦੇ ਰਾਜੇ ਭੋਜ ਵਾਂਗ। ਚੋਜ ਹੂੰ ਕਰੈਨ ਕੋ, ਜਿਹੜੇ ਚੋਜ ਕਰਦੇ ਆ ਪਾ ਮਨ ਨੂੰ ਚੰਚਲ ਕਰਦੇ, ਕਈ ਤਰ੍ਹਾਂ ਦੇ ਗੰਦੇ ਗੀਤ ਟੱਪੇ ਗਾਉਂਦੇ ਆ।
1: ਵਰਣੀ ਨਾ ਜਾਤ ਜੇਤ ਪਰ ਤਰਣੀ ਕੋ ਦੇ ਤੋ।
0: ਕਹਿੰਦੇ ਮਾਇਆ ਉਹ ਕਹੀ ਨਹੀਂ ਜਾਂਦੀ ਜਿੰਨੀ ਇਹ ਲੋਕ ਉਸ ਇਲਾਕੇ ਦੇ ਪੰਜਾਬ ਦੇ ਲੋਕ ਪਰਾਈ ਇਸਤਰੀਆਂ ਵਾਸਤੇ ਵੇਸ਼ਵਾਵਾਂ ਦੇ ਅੱਡਿਆਂ 'ਤੇ ਮਾਇਆ ਖਰਚ ਕਰਨ ਲੱਗ ਪਏ ਨੇ, ਵੀ ਇੰਨੀ ਕਰਦੇ ਹੈ।
1: ਕਰਨੀ ਸੈ ਥੋਰ ਹੇਤ ਦੰਡ ਹੱਕ ਹੱਕ ਮੈਨ ਕੋ।
0: ਘਰੇ ਤਾਂ ਮਸਾਂ ਮੰਗਿਆਂ ਪਰਿਵਾਰ ਨੂੰ ਦਿੰਦੇ ਨੇ, ਬਹੁਤ ਥੋੜ੍ਹਾ, 10-12 ਇਸਤਰੀ ਕਹਿੰਦੀ ਹੈ ਪਤੀਵ੍ਰਤਾ ਇਸਤਰੀ, ਉਹਨੂੰ ਨਹੀਂ ਦਿੰਦੇ। ਦੰਡ ਹਾਕ ਮਾਨ ਕੋ, ਹਾਕਮਾਂ ਨੂੰ ਦੰਡ ਵੀ ਭਰਦੇ ਆ ਪੂਰਾ, ਉੱਧਰ ਟੈਕਸ ਵੀ ਪੂਰਾ ਭਰਦੇ ਨੇ। ਇਹ ਹੈ ਹੀ ਵੇਸਵਾਵਾਂ ਦੇ ਅੱਡੇ ਹੀ ਐਸੇ ਹੁੰਦੇ ਨੇ, ਇੱਥੇ ਵੀ ਇਹੋ ਹੀ ਹਾਲ ਆ। 5 ਦਿਨ ਕੰਮ ਕਰੋ, 2 ਦਿਨ ਉਡਾ ਦਿਓ ਸਾਰਾ, ਪਤਾ ਨਹੀਂ ਕਿੰਨੀ ਕਮਾਇਆ ਜਾ ਕੇ ਉਡਾ ਦਿੰਦੇ ਨੇ। ਐਸਾ ਜਿਹੋ ਜਿਹੇ ਸ਼ਾਸਕ ਨੇ ਰਾਜ 'ਚ ਉਹੋ ਜਿਹਾ ਕੁਛ ਹੋਣਾ, ਇਹੋ ਹੀ ਕੁਛ ਇਹਨਾਂ ਨੇ ਖੁੱਲ੍ਹਾ ਕਲਚਰ ਕੀਤਾ ਸੀ ਅਤੇ ਉਹ ਵਜੇ ਫਿਰ ਹੋ ਗਏ।
1: ਕੰਚਨੀ ਕੋ ਦੇਵ ਸਾਲ ਕੰਚਨ ਮੁਕਤ ਮਾਲ।
0: ਕੰਚਨੀਆਂ ਨੂੰ ਕੋ, ਉਹਨਾਂ ਵੇਸਵਾਵਾਂ ਨੂੰ ਤਾਂ ਦਿੰਦੇ ਆ ਮੋਤੀਆਂ ਦੀਆਂ ਮਾਲਾ ਵੀ ਜੇ ਮੰਗ ਲੈ ਗਲੇ 'ਚ ਪਾਉਣ। ਸੋ ਕੰਚਨੀ ਕੋ ਦੇਵ ਵਿਸਾਲ, ਬਹੁਤ ਜ਼ਿਆਦਾ ਮੁਕਤ ਮਾਲ, ਮੋਤੀਆਂ ਦੀਆਂ ਮਾਲਾ ਆਦਿਕ, ਸੋਨਾ ਆਦਿਕ।
1: ਦਾਰੂ ਹੇਤ ਵੀ ਕਮਾਲ ਦਾਮ ਖਰ ਚੈਨ ਕੋ।
0: ਅਤੇ ਦਾਰੂ ਆਦਿਕ ਵੀ ਬਹੁਤ ਦਿੰਦੇ ਨੇ ਦਾਮ, ਫਿਰ ਧਨ ਦੌਲਤ ਖਰਚਣ ਨੂੰ ਦਿੰਦੇ ਨੇ, ਧਨ ਦੌਲਤ ਆਦਿਕ ਇਹ ਵੀ ਦਿੰਦੇ ਹਨ, ਜੋ ਮਰਜ਼ੀ ਲੈ ਲਓ।
1: ਦੋ ਠੋਰ ਸਰਦਾਰ ਹੱਥ ਤੰਗ ਹੋਵੇ ਲਚਾਰ।
0: ਤੰਗ ਹੱਥ ਕਿੱਥੇ ਹੈ, ਨਾ ਕਿੱਥੋਂ ਕਰਦੇ ਹੈ, ਦੋ ਥਾਵਾਂ ਤੋਂ। ਇਹ ਪੰਜਾਬੀ ਜਿਹੜੇ ਸਰਦਾਰ ਇਹੋ ਜਿਹੀ ਹਾਲਤ ਵਿਗੜੀ ਗਈ, ਕਹਿੰਦੇ ਤੰਗ ਹੈ ਲੁਚਾਰ, ਉੱਥੋਂ ਤੰਗ ਹੁੰਦੇ ਆ, ਲਚਾਰ ਜਵਾਬ ਦੇ ਦਿੰਦੇ ਆ, ਕਹਿੰਦੇ ਅਸੀਂ ਨਹੀਂ ਦੇ ਸਕਦੇ ਕੁਝ ਬੇਵਾਸਿਆਂ।
1: ਈਸ਼ਵਰ ਨਮਿਤ ਤੈਂ ਕਵੀਸ਼ਵਰ ਕੀ ਦੇਣ ਕੋ।
0: ਇੱਕ ਤਾਂ ਈਸ਼ਵਰ ਨਮਿਤ, ਜੋ ਗੁਰੂ ਨੇ ਕਿਹਾ ਸੀ ਦਸਮਾਂ ਦਸਵੰਧ, ਉੱਥੇ ਦੇਣ ਨੂੰ ਮੰਨ ਲਓ ਜਿਵੇਂ ਪਹਾੜ ਸਿਰ 'ਤੇ ਪੈ ਗਿਆ ਹੋਵੇ, ਡਿੱਗ ਪਿਆ ਹੋਵੇ। ਅਤੇ ਦੂਜਾ ਕਵੀਸ਼ਵਰ ਕੋ ਦੇਣ ਕੋ, ਕਵੀ ਜਨ ਗੁਰੂ ਦਾ ਜਸ ਗਾਉਣ ਵਾਲੇ ਢਾਡੀ ਲੋਕ ਪ੍ਰਚਾਰਕ ਕਵੀ ਜਨ ਵਿਦਵਾਨ, ਉਹਨਾਂ ਨੂੰ ਦੇਣ ਨੂੰ ਪਿਛਾਂ ਹਟ ਗਏ ਨੇ। ਹੁਣ ਜੇ ਵੇਖੀਏ ਪਿਛਲਾ ਸਮਾਂ ਜਿਹੜਾ ਬਣਿਆ, ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਇਤਿਹਾਸ ਜਿਹੜਾ ਉਹ ਰਲਾ ਕੇ ਵਿਚਾਰਿਆ ਜਾਵੇ ਤਾਂ ਬਹੁਤ ਵਧੀਆ। ਇਤਿਹਾਸ ਤੋਂ ਬਹੁਤ ਕੁਝ ਮਿਲਦਾ ਕੌਮਾਂ, ਕੌਮਾਂ ਦੀ ਜਿੰਦ ਜਾਨ ਇਤਿਹਾਸ ਹੁੰਦੇ ਨੇ। ਲੇਕਿਨ ਜੇ ਰੇਡੀਓ ਨੂੰ ਖਬਰਾਂ ਹੀ ਦੇ ਜਾਣੀਆਂ, ਮਿਣ ਮਿਣ ਕਰੀ ਜਾਣਾ, ਫਿਰ ਉਹਦਾ ਕੋਈ ਫਾਇਦਾ ਨਹੀਂ। ਸੋ 1995 ਤੋਂ ਲੈ ਕੇ 96 ਤੋਂ ਜਦੋਂ ਖਾਲਸੇ ਦਾ ਪ੍ਰਤਾਪ ਮੱਠਾ ਪੈ ਗਿਆ, ਆਹ ਹਾਲਤ ਪੰਜਾਬ ਦੀ ਬਣੀ। ਸੇਮ ਜੋ ਕਥਾ ਚੱਲ ਰਹੀ ਪਿਛਲੇ ਦਿਨਾਂ ਤੋਂ, ਸੇਮ ਬਣਾਈ ਗਈ ਹੈ, ਇਹੀ ਕੁਝ ਹੋ ਰਿਹਾ। ਬਹੁਤਾਤ ਸਾਰੇ ਸ਼ਹਿਰ ਉਹ ਆਪਣਾ ਕੁਕਰਮਾਂ ਦੇ ਅੱਡੇ ਬਣੇ ਹੋਏ ਨੇ ਸਾਰੇ ਸ਼ਹਿਰ ਪੰਜਾਬ ਦੇ, ਕੋਈ ਭਾਵੇਂ ਬਚਿਆ ਹੋਵੇ, ਹਰ ਇੱਥੇ ਬਸ ਨਹੀਂ ਇਹ ਹੀ ਕੰਮ। ਦਸ ਦਸ ਲੱਖ ਰੁਪਈਆ ਗਾਉਣ ਵਾਲਿਆਂ ਨੂੰ ਦੇ ਰਹੇ ਨੇ ਪੰਜਾਬੀ, ਨੋਟ ਫੁੱਟ ਰਹੇ ਨੇ। ਢਾਡੀ ਜਥਾ ਕਰਨਾ ਹੋਵੇ ਉਹ 50,000 ਮੰਗ ਲਏ, ਪਤਾ ਨਹੀਂ ਸੱਪ ਸੁੰਘ ਜਾਂਦਾ ਵਾ। ਕਥਾਵਾਚਕ ਪੈਸੇ ਇਹ ਕਾਹਦੇ ਪੈਸੇ ਮੰਗਦੇ ਨੇ? ਕੀਰਤਨੀਆਂ ਮੰਗ ਲਵੇ ਉਹਨੂੰ ਲੋੜ ਨਹੀਂ ਕੀਰਤਨੀਆਂ ਨੂੰ, ਉੱਥੇ ਪਛਾਂ ਵੱਜਦੇ ਨੇ, ਉੱਥੇ ਖਰਚਾ ਨਹੀਂ ਕਰਨਾ। ਗਾਉਣ ਵਾਲਿਆਂ ਨੂੰ ਜਿਨ੍ਹਾਂ ਦਾ ਹੁਲੀਆ ਵੀ ਜਿਨ੍ਹਾਂ ਨੇ ਵਿਗਾੜਿਆ, ਨੌਜਵਾਨਾਂ ਦਾ ਮੂਰਤ ਉਹੋ ਜਿਹੀ ਤਾਰੀ, ਗੰਦੇ ਗੀਤ ਗਾਏ ਨੇ, ਨੱਚਦੇ ਟੱਪਦੇ ਨੇ, ਧਰਮ ਦੇ ਉਲਟ ਲੱਖਾਂ ਰੁਪਈਏ ਰੋੜਦੇ ਨੇ ਪੰਜਾਬੀ। ਅੱਜ ਦੇ ਹਾਲਾਤ ਵੀ ਇਹ ਹੋਏ ਨੇ, ਇਹ ਆਇਆ ਹੈ। ਜਦੋਂ ਜਦੋਂ ਗੁਲਾਮ ਹੋਈ ਹੈ ਕੌਮ ਪੰਜਾਬ, ਧਰਮ 'ਤੇ ਅਟੈਕ ਹੋਇਆ, ਉਦੋਂ ਇਹ ਕੰਮ ਹੁੰਦੇ ਨੇ, ਸਰਕਾਰਾਂ ਕਰਦੀਆਂ ਨੇ। ਐਸੇ ਹਾਲਾਤ ਬਣੇ ਹੋਏ ਨੇ, ਕਈ ਦੱਸਦੇ ਹੁੰਦੇ ਰਾਗੀ ਸਿੰਘ ਗੁਰੂ ਘਰ ਦੇ, ਵੀ ਇਸ ਕਰਕੇ ਕੋਈ ਨਾ ਭੁੱਲ ਗਿਆ ਮੈਨੂੰ, ਉਹ ਰਾਗੀ ਸੀ ਉਹ ਗਿਆ, 500 ਰੁਪਈਆ ਦੇਣ ਪਿੱਛੇ ਬਜ਼ੁਰਗ ਨੇ ਮੁੰਡੇ ਦੇ ਵਿਆਹ 'ਤੇ ਰੌਲਾ ਪਾ ਲਿਆ। 25 ਸਾਲ ਪਹਿਲਾਂ ਦੀ ਗੱਲ, 500 ਰੁਪਈਆ ਰਾਗੀਆਂ ਨੂੰ ਦੇਣ, ਖੈਬੜਿਆ ਪੂਰਾ, ਇੰਨਾ ਦੁਖੀ ਹੋਇਆ ਰਾਗੀ ਉਹ ਕਰਕੇ, ਅਤੇ ਗਵਈਆ ਬਣ ਗਿਆ ਗਾਉਣ ਵਾਲਾ। ਫਿਰ ਉਹਨੂੰ ਹੀ ਬੁੱਕ ਕੀਤਾ ਉਹਨੇ ਅਗਲੇ ਵਿਆਹ 'ਤੇ, ਰੁਪਈਏ ਨਾਲੇ 1,00,000 ਰੁਪਈਆ ਦਿੱਤਾ, ਨਾਲੇ ਉੱਤੋਂ ਦੀ ਵਾਰ ਵਾਰ ਕੇ ਨਾਲ ਨੱਚਿਆ। ਉਹਨੇ ਫਿਰ ਮਗਰੋਂ ਦੱਸਿਆ, ਕਹਿੰਦਾ ਮੈਂ ਉਹ ਹੀ ਹਾਂ। ਆਹ ਹਾਲਾਤ ਆ ਕੌਮ ਦੇ, ਇਹ ਨਾਂ ਵੀ ਦੱਸਦੇ ਹੁੰਦੇ ਨੇ ਭਾਈ ਸੁਖਵਿੰਦਰ ਸਿੰਘ ਬਿੱਟੂ। ਦਲੇਰ ਮਹਿੰਦੀ ਵੀ ਤੁਸੀਂ ਸੁਣਿਆ ਹੋਣਾ ਵਾ, ਉਹ ਵੀ ਕੀਰਤਨੀਆਂ ਸੀ ਪਹਿਲਾਂ, ਮਾਫ਼ੀ ਦੇਣੀ ਮੈਂ। ਗੁਰੂ 'ਤੇ ਵੈਸੇ ਭਰੋਸਾ ਚਾਹੀਦਾ, ਸਤਿਗੁਰੂ ਕਿਰਪਾ ਕਰੇ ਗਰੀਬ ਨਿਵਾਜ। ਕਈ ਆ ਨੈਚਰ ਵੇ ਚੱਲੀ ਸੀ ਉੱਥੇ, ਨੀਰੂ ਜਿਹੜਾ ਸੀ ਉਹ ਲੁੱਟ ਕੇ ਲੈ ਗਏ ਪੰਜਾਬ ਨੂੰ, ਇੱਕ ਅੰਦਰ ਆ ਸ਼ਾਇਦ ਬਠਿੰਡੇ ਦੀ ਜੇਲ੍ਹ 'ਚ, ਅਰਬਾਂ ਰੁਪਈਆ ਇਕੱਠਾ ਕਰ ਲਿਆ ਨੈਚਰਵੇ ਦੇ ਨਾਂ 'ਤੇ, ਲੋਕ ਸੋਹਣਾ ਸੌਦਾ ਦਿੰਦੇ ਹੈ। ਕਿੰਨੇ ਰਾਗੀ ਸਿੰਘ ਉੱਥੇ ਭੰਗੜੇ ਪਾਉਂਦੇ ਸੀ ਸਟੇਜਾਂ 'ਤੇ ਜਾ ਕੇ, ਹੱਦ ਹੋ ਗਈ, ਮੈਂ ਵੇਖੇ ਨੇ ਆਪ ਟਾਈਆਂ ਲਾ ਕੇ ਨੱਚਦੇ ਆ। ਅਬੋਰ ਮੈਂ ਵੀ ਗਿਆ ਸੀ ਤਾਂ ਮੈਨੂੰ ਪਤਾ, ਮੇਰੇ ਕੋਲ ਵੀ ਇਹ ਕਥਾਵਾਚਕ ਆ ਗਿਆ ਸੀ, ਭਾਈ ਵੀਰ ਸਿੰਘ ਮੁਕਤਸਰ ਵਾਲਾ, ਪਤਾ ਨਹੀਂ ਕੀ ਬਣਦਾ ਹੋਊ ਹੁਣ। ਸੋ ਮੈਨੂੰ ਵੀ ਵੱਲ ਲਿਆ ਸੀ ਹੁਣੇ, ਮੈਨੂੰ ਉਹਦਾ ਕੀ ਪਿਆ, ਗੇੜੇ ਲਾਈ ਜਾਂਦਾ ਐਵੇਂ ਕਨੇਡਾ ਦੇ, ਕੀ ਬਣਾਇਆ ਹੁਣ ਤੱਕ ਦੱਸ ਕੀ ਬਣਾਇਆ। ਮੈਂ ਕਿਹਾ ਕੋਈ ਗੱਲ ਨਹੀਂ, ਮੇਰਾ ਸਿੱਧਕ ਆ ਮੇਰਾ। ਪਰ ਉਸ ਵੇਲੇ ਮੈਨੂੰ ਆਂਦਾ ਆ ਇੱਧਰ ਵੇਖ, 1,00,000 ਰੁਪਈਏ ਦਿੰਦੇ ਨਾਲੇ ਮੇਰੇ ਕੋਲ ਗੱਡੀ ਵੇਖ, ਆ ਜਾ ਕਹਿੰਦਾ ਨੈਚਰਵੇ ਵਾਲਿਆਂ ਦਾ ਪ੍ਰਚਾਰ ਕਰਦੇ ਹਾਂ ਆਪਾਂ। ਹੱਦ ਹੋ ਗਈ, ਮੈਂ ਕਿਹਾ ਯਾਰ ਇਹ ਕਿਹੜੀ ਲੈਣ ਆ ਗੁਰੂ ਦਾ ਪ੍ਰਚਾਰ ਛੱਡ ਕੇ, ਨੈਚਰਵੇ ਵਾਲਿਆਂ ਦਾ ਸੌਦੇ ਦਾ, ਇਹ ਜ਼ਮੀਰ ਮੰਨ ਜੂਗੀ ਸਾਡੀ? ਐਡੇ ਗੁਰੂ ਪਾਤਸ਼ਾਹ ਦਾ ਪ੍ਰਚਾਰ ਛੱਡ ਕੇ ਉਹਨਾਂ ਦਾ ਪ੍ਰਚਾਰ ਕਰੀਏ, ਭਾਈਆਂ ਦਾ ਸੌਦੇ ਦਾ, ਹੱਦ ਹੋ ਗਈ ਤੇਰੀ। ਨਹੀਂ ਨਹੀਂ ਆਉਂਦਾ ਵੇਖ, ਹੋਰ ਲੱਗੇ ਸੀ ਇੱਕ 100 ਵਿਚਾਰੇ ਪਿੰਡਾਂ ਦੇ ਗ੍ਰੰਥੀ, ਸਾਡੇ ਪਿੰਡ ਦਾ ਗ੍ਰੰਥੀ ਵੀ ਲਾ ਲਿਆ ਸੀ ਇੱਕ, ਉਹ ਵੀ ਮੇਰੇ ਘਰ ਆਇਆ, ਬੜਾ ਜ਼ੋਰ ਲਾਇਆ ਮੈਨੂੰ। ਮੈਂ ਕਿਹਾ ਮੈਂ ਵੇਖ ਆਉਣਾ ਪਹਿਲਾਂ ਤੁਹਾਡਾ ਕੀ ਆ ਪ੍ਰੋਗਰਾਮ। ਉਹ ਬੋਰ ਸੀ ਉਹਨਾਂ ਦਾ ਪ੍ਰੋਗਰਾਮ ਹਾਲ ਦੇ ਵਿੱਚ, ਉੱਥੇ ਵੀ ਮੈਨੂੰ ਕਹਿਣ ਲੱਗਾ ਵੇਖ ਵੀਰ ਸਿੰਘਾਂ ਦਾ, ਉਹ ਜਿਹੜਾ ਕਥਾਵਾਚਕ ਸੀ ਨਾ ਬਾਹਰ ਦੇ ਟੂਰ ਲਾਏ ਸੀ, ਕਹਿੰਦਾ ਵੇਖ ਆ ਚੋਟੀ ਦੇ ਰਾਗੀ ਆ ਜਿਹੜੇ ਉੱਤੇ ਨੱਚ ਰਹੇ ਨੇ, ਵੀ ਸਾਨੂੰ ਇੰਨਾ ਪੈਸਾ ਮਿਲਿਆ। ਉਹ ਭੰਗੜਾ ਪਾ ਰਹੇ ਸੀ ਚਾਰ ਸਟੇਜ 'ਤੇ, ਸੋ ਵੀ ਸਾਨੂੰ ਇੰਨਾ ਹੁਣ ਸਾਡੇ ਕੋਲ ਇੰਨਾ ਪੈਸਾ, ਵਧੀਆ ਗੱਡੀ ਆ, ਇਹ ਕੰਮ ਬਹੁਤ ਵਧੀਆ। ਮੈਂ ਕਿਹਾ ਹੱਦ ਹੋ ਗਈ, ਸੱਚੇ ਪਾਤਸ਼ਾਹ ਅੱਗੇ ਬੇਨਤੀ ਕੀਤੀ, ਤੂੰ ਆ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਵੇਖੀ ਕਿਤੇ ਇਹ ਜੇ ਕੰਮਾਂ 'ਚ ਸਾਨੂੰ ਪਾਵੇਂ। ਨਹੀਂ ਸੱਚੇ ਪਾਤਸ਼ਾਹ, ਸਾਨੂੰ ਕੌਣ ਜਾਣਦਾ ਸੀ, ਤੂੰ ਬੇਅੰਤ ਹੈ। ਮਹਾਰਾਜ ਅੱਗੇ ਅਰਦਾਸ ਕੀਤੀ, ਉੱਥੋਂ ਨਿਕਲਣਾ, ਮੈਂ ਕਿਹਾ ਮੇਰੇ ਕੋਲ ਨਾ ਆਇਓ। ਸੋ ਇਸ ਕਰਕੇ ਸਾਧ ਸੰਗਤ ਜੀ, ਪਰ ਹੋਇਆ ਕੀ ਫਿਰ, ਉਹ ਸਭ ਕੁਝ ਮੁੜ ਕੇ ਲੈ ਕੇ ਭੱਜ ਗਏ, ਅੱਜ ਬੰਦ ਆ ਸਭ ਕੁਝ, ਸ਼ਾਇਦ ਉਹ ਵੀ ਅੰਦਰ ਉਂਦਰ ਇੰਨਾ ਹੋਵੇ ਵੀ ਅਸਿਓਂ ਵੀ। ਮੈਂ ਬਹੁਤ ਕਿਹਾ ਸੀ, ਮੈਂ ਕਿਹਾ ਕੋਈ ਗੱਲ ਨਹੀਂ, ਇਹ ਗੁਰੂ ਸਮਰੱਥ ਆ, ਛੱਪਰ ਪਾਰ ਕੇ ਵੀ ਦੇ ਦੂ ਜਦੋਂ ਦੇਊ। ਪਰ ਮੇਰੀ ਮਾਇਆ ਦਾ ਹੀ ਖੇਡ ਨਹੀਂ, ਮਾਇਆ ਤਾਂ ਹੋਰ ਲੋਕਾਂ ਕੋਲ ਵੀ ਬਹੁਤ ਆ, ਥੋੜ੍ਹੀ ਆ ਲੋਕਾਂ ਕੋਲ, ਕੋਈ ਸੁਖੀ ਆ ਕੋਈ, ਜ਼ਰੂਰੀ ਨਹੀਂ ਮਾਇਆ ਨਾਲ ਬੰਦਾ ਸੁਖੀ ਹੋਵੇ। ਸੋ ਨਾਮਦਾਨ ਜਿਹੜਾ ਰਸ ਆ ਉਹਦਾ ਕੋਈ ਮੁੱਲ ਆ? ਫਿਰ ਉਹ ਝੂਠੇ ਜਿਹੇ ਪੈ ਗਏ ਜਦੋਂ ਮੈਨੂੰ ਫਿਰ ਮਿਲੇ 5 ਸਾਲਾਂ ਬਾਅਦ, ਝੂਠੇ ਜਿਹੇ ਪੈ ਗਏ ਸਾਰੇ। ਮੈਂ ਕਿਹਾ ਹੁਣ ਦੱਸੋ, ਐਸਾ ਹੁੰਦਾ ਹੈ ਕੌਮ ਦੇ ਪ੍ਰਚਾਰਕਾਂ ਦਾ ਜਦੋਂ ਸਨਮਾਨ ਨਹੀਂ ਹੁੰਦਾ ਸੋ ਉਦੋਂ ਹੁੰਦਾ ਹੈ, ਡੋੜ ਜਾਂਦਾ ਮਨ ਹਰੇਕਦਾ ਨਹੀਂ ਹੁੰਦਾ ਸੀ। ਸਤਸੰਗਤ ਕੀਤੀ ਟਕਸਾਲ ਦੀ, ਸਾਡੇ ਵੇਲੇ ਤਾਂ ਜਿਹੜਾ ਟਕਸਾਲ ਵਿੱਚ ਰਹਿ ਜਾਂਦਾ ਸੀ ਇੱਕ ਵਾਰ ਸਾਧੂ ਬਣ ਜਾਂਦਾ ਸੀ ਮਹਾਂਪੁਰਸ਼, ਏਡਾ ਉੱਥੇ ਕੰਮ ਕਰਾਉਂਦੇ ਸੀ ਸੇਵਾ ਸਿਵਨ। ਭਾਈ ਹਰਦੀਪ ਸਿੰਘ ਨੂੰ ਪਤਾ ਵਾ 3 ਘੰਟੇ ਤਾਂ ਸੇਵਾ ਕਰਨੀ ਪੈਂਦੀ ਸੀ ਨਿਸ਼ਕਾਮ, 3 ਘੰਟੇ ਘੱਟੋ ਘੱਟ ਡਿਊਟੀ ਹੁੰਦੀ ਸੀ। ਭਾਵੇਂ ਉਹ ਖੇਤਾਂ ਦੀ ਲੱਗੇ, ਭਾਵੇਂ ਅੰਦਰ ਡੇਰੇ ਦੇ ਧਾਰਾਂ ਚੋਣ ਦੀ ਲੱਗੇ, ਪੱਠੇ ਪਾਉਣ ਦੀ ਲੱਗੇ, ਜਾਂ ਲੰਗਰ ਵਰਤਾਉਣ ਦੀ ਹੋਵੇ, ਲੰਗਰ ਬਣਾਉਣ ਦੀ ਹੋਵੇ, ਸੋ ਪ੍ਰਸ਼ਾਦੇ ਪਕਾਉਣ ਦੀ ਹੋਵੇ, ਕੋਈ ਹੋਵੇ, ਸਾਰੀਆਂ ਡਿਊਟੀਆਂ 'ਤੇ ਵੰਡਿਆ ਹੁੰਦਾ ਸੀ। ਫਿਰ 4 ਘੰਟੇ ਦਰਬਾਰ ਸਾਹਿਬ ਦੇ ਵਿੱਚ ਸਤਸੰਗਤ, ਸਵੇਰੇ ਸ਼ਾਮ ਕਥਾ ਕੀਰਤਨ ਸੁਣਨਾ, 4 ਘੰਟੇ ਬਾਣੀ ਦੀ ਸੰਥਿਆ। ਕਿਹੜਾ ਟਾਈਮ ਰਹਿ ਗਿਆ, ਲੀੜੇ ਵੀ ਆਪਦੇ ਆਪ ਧੋਣੇ, ਆਪ ਹੀ ਨਹਾਉਣਾ ਧੋਣਾ ਸਭ ਕੁਝ, ਕਮਰੇ ਦੀਆਂ ਸਫਾਈਆਂ ਕਰਨੀਆਂ, ਠੰਡੇ ਪਾਣੀ ਨਾਲ ਨਹਾਉਣਾ। ਸੋ ਇਸ ਕਰਕੇ ਨਹੀਂ ਡੋਲਦੇ ਟਕਸਾਲ ਦੇ ਸਿੰਘ, ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਪਰ ਇੱਥੇ ਕਈਆਂ 'ਤੇ ਦੁੱਖ ਲੱਗਦਾ ਜਦੋਂ ਟਰੱਕਾਂ 'ਤੇ ਚੜ੍ਹ ਗਏ ਬਹੁਤੇ ਪ੍ਰਚਾਰਕ, ਉਦੋਂ ਦੁੱਖ ਲੱਗਦਾ ਕਿ ਟਰਾਲੇ ਭਜਾਈ ਫਿਰਦੇ ਆ ਸੀ ਕਥਾਵਾਚਕ, ਚੜ੍ਹ ਗਏ ਟਰਾਲਿਆਂ 'ਤੇ ਇੱਥੇ ਆ ਕੇ, ਇਦੋਂ ਤਾਂ ਫਿਰ ਨਾ ਹੀ ਪੱਕੇ ਹੋਵੋ, ਚੰਗੀ ਗੱਲ ਹੈ ਜੇ ਗੁਰੂ ਨੇ ਇਹ ਦਿੱਤਾ। ਜਿਹਦੇ ਨਾਲ ਨਹੀਂ ਸਰਦਾ ਤਾਂ ਫਿਰ ਮੈਂ ਤਾਂ ਇਹ ਵੀ ਮੰਨਦਾ ਵੀ ਇਹਦੋਂ ਨਾ ਹੀ ਪੱਕਾ ਹੋਵੇ ਜਿਹੜਾ ਕਥਾਵਾਚਕ ਹੈ, ਗੁਰੂ ਦਾ ਪ੍ਰਚਾਰਕ, ਫਿਰ ਉਹਨੂੰ ਪੱਕਾ ਹੋਣ 'ਚ ਫਾਇਦਾ ਨਹੀਂ ਜੇ ਉਹਦਾ ਗੁਜ਼ਾਰਾ ਨਹੀਂ ਹੁੰਦਾ ਇੱਥੇ। ਫਿਰ ਗੁਰੂ ਦਾ ਲੜ ਕਿਉਂ ਛੱਡਦਾ? ਬਚਪਨ ਤੋਂ ਸ਼ੁਰੂ ਹੋਇਆ, ਉਦੋਂ ਦੁੱਖ ਲੱਗਦਾ ਬੜਾ। ਮੈਂ ਗਿਆ ਸੀ ਕੈਲੀਫੋਰਨੀਆ ਸਿੰਘ ਦੇ ਸੰਸਕਾਰ 'ਤੇ, ਬੜਾ ਲੈ ਕੇ ਗਏ ਘਰੇ ਮੈਂ 4 ਦਿਨ, ਉੱਥੇ ਮੈਨੂੰ ਸਿੰਘ ਘਰਾਂ 'ਚ ਹੀ ਲਗਾਏ, ਮੇਰੇ ਨਾਲ ਦੇ ਕੌਣ ਨੇ ਉਹ ਟਰਾਲਿਆਂ 'ਤੇ ਚੜ੍ਹੇ ਹੋਏ ਗਿਆਨੀ ਸਿੰਘ, ਸੋ ਸਾਰੇ ਘਰਾਂ 'ਚ ਲਗਾਏ ਬੜਾ। ਮੈਂ ਕਿਹਾ ਕਾਹਦੀ ਗੱਲ, ਇਹ ਨਹੀਂ ਠੀਕ ਗੁਰਮੁਖੋ, ਇਹ ਨਹੀਂ ਠੀਕ। ਕਹਿੰਦੇ ਤੁਸੀਂ ਧੰਨ ਹੋ, ਤੁਸੀਂ ਡੋਲੇ ਨਹੀਂ, ਇੰਨੇ ਸਾਲ ਹੋ ਗਏ। ਸੋ ਉਹਨਾਂ ਤੋਂ ਪਹਿਲਾਂ ਦਾ ਆਉਣਾ ਮੈਂ ਕਨੇਡਾ ਅਮੈਰੀਕਾ, ਇੱਥੇ ਵੀ 2 ਵਾਰ ਮੁੜ ਗਿਆ ਮੈਂ ਤੁਹਾਡੇ ਨਿਊਯਾਰਕ ਤੋਂ ਵੀ, ਕੈਲੀਫੋਰਨੀਆ ਤੋਂ ਵੀ 2006 'ਚ, ਇਸੇ ਕਰਕੇ ਮੁੜਿਆ ਸੀ। ਇਹ ਕੰਮ ਨਾ ਛਡਾਇਓ ਹੇ ਗੁਰੂ ਗ੍ਰੰਥ ਸਾਹਿਬ, ਹੁਣ ਜੇ ਲਾਤਾ ਲੜ ਆਪਦੇ ਇਹ ਨਾ ਛਡਾਇਓ, ਹੁਣ ਇਹ ਤੁਹਾਡੇ ਚਰਨਾਂ 'ਚ ਬੇਨਤੀ ਹੈ, ਇਹ ਨਾ ਛਡਾਇਓ, ਨਿਭਾ ਦਿਓ। ਹੁਣ ਕੌਣ ਮੁੜਦਾ ਆਰ 1 ਵੀਜੇ 'ਤੇ? ਹੈ 2 ਸਿਰਾਂ ਵਾਲਾ ਕੋਈ ਜਿਹੜਾ 2006 'ਚ ਮੁੜ ਗਿਆ ਹੋਵੇ? ਜੇ ਮਾਇਆ ਇਕੱਠੀ ਕਰਨੀ ਨਹੀਂ, ਮੇਰੇ ਵੀ ਟਰਾਲੇ ਚੱਲਣੇ ਸੀ, ਉਦੋਂ ਤਾਂ ਘਰ ਬਹੁਤ ਸਸਤੇ ਸੀ। ਅੱਜ ਸਤਿਗੁਰੂ ਕਿਰਪਾ ਕਰਨ, ਇਹ ਕੀਦਾ ਹੋਣਾ ਚਾਹੀਦਾ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਬੜੀ ਔਖੀ ਆ ਸਿੱਖੀ, ਇਸ ਕਰਕੇ ਔਖੀ ਹੈ। ਸੋ ਨਹੀਂ ਸਨਮਾਨ ਮਿਲਦਾ ਉਹਨਾਂ ਜਿੰਨਾ ਚਾਹੀਦਾ, ਨਹੀਂ ਮਿਲਦਾ। ਸਮਾਂ ਹੀ ਐਸਾ, ਗਿਆਨੀ ਜੀ ਫੁਰਮਾਨ ਕਰ ਰਹੇ ਨੇ ਕਿ ਈਸ਼ਵਰ ਨਿਮਿਤ ਤੈ ਕਵੀਸ਼ਰ ਕੇ ਦੈਨ ਕੋ, ਉੱਥੇ ਪਿੱਛੇ ਸੱਪ ਸੁੰਘਦਾ ਹੈ ਜਿੱਥੇ ਧਰਮ ਵਾਸਤੇ ਦੇਣਾ ਹੁੰਦਾ ਹੈ। ਈਸ਼ਵਰ ਨਿਮਿਤ ਅਤੇ ਕਵੀਸ਼ਵਰ ਦੇ ਹੱਥ ਹੋ ਗਈ, ਕਈ ਇਸ ਤਰ੍ਹਾਂ ਵੀ ਕਹਿ ਦਿੰਦੇ ਆ। ਇੱਕ ਡਾਲਰ ਵੀ ਕਈਆਂ ਨੂੰ ਦਿਖਾਉਂਦਾ, ਇਹ ਵੀ ਮੈਂ ਕਹਿ ਦੇਵਾਂ, ਇੱਕ ਡਾਲਰ ਜਿਹੜਾ ਤੁਸੀਂ ਰੱਖਦੇ ਹੈ ਇੱਥੇ ਟੋਕਰੀ ਦੇ ਵਿੱਚ, ਇਹ ਵੀ ਸਿਖਾਉਂਦਾ ਨਹੀਂ ਕਈਆਂ ਨੂੰ ਮਾਫ ਕਰਨਾ।
1: ਲੰਡਵਾ ਕੋ ਲੱਖ ਤੋਂ ਲੁਟਾਏ ਕੈ ਰੱਖੇ ਹੈ ਸਾਖ।
0: ਸੋ ਲੁੰਡਿਆਂ ਕੋ ਲੱਖ ਤੋ, ਕੋਈ ਉਦੋਂ ਦਾ ਅਤੇ ਹੁਣ ਦਾ ਫਰਕ ਨਹੀਂ ਗਾ ਥੋੜ੍ਹਾ ਜਿੰਨਾ ਵੀ, ਸ਼ਾਇਦ ਤਾਂਹੀਓ ਇਤਿਹਾਸ ਦੀ ਕਥਾ ਬਹੁਤਿਆਂ ਨੂੰ ਪਸੰਦ ਨਹੀਂ ਵੀ ਠਾ ਸੋਟਾ ਵੱਜਦਾ ਹੈ। ਸੋ ਲੁੰਡਿਆਂ ਕੋ, ਲੁੰਡਿਆਂ ਨੂੰ, ਲੁੱਚਿਆਂ ਨੂੰ, ਨਚਾਰਾਂ ਨੂੰ, ਗੰਦ ਗਾਉਣ ਵਾਲਿਆਂ ਨੂੰ, ਇਹੀ ਅਰਥ ਕਰਾਂਗੇ ਨਾ, ਇਹੀ ਹੁੰਦਾ ਨਾ, ਸਿਆਣੇ ਬੈਠੇ ਹੋ ਤੁਸੀਂ। ਲੱਖ ਧੋ, ਲੱਖ ਰੁਪਈਆ, ਧੋ ਦਾ ਅਰਥ ਹੁੰਦਾ ਰੁਪਈਆ, ਲੱਖ ਰੁਪਈਆ ਦਿੰਦੇ ਨੇ ਹੱਦ, ਉਦੋਂ ਲੱਖ ਦਿੰਦੇ ਸੀ, ਅੱਜ 10 ਲੱਖ ਦੇਈ ਜਾਂਦੇ ਨੇ ਜਿਹਨਾਂ ਛੁਰਾ ਮਾਰਿਆ ਕੌਮ ਦੀ ਪਿੱਠ ਵਿੱਚ। ਗੁਰਦਾਸ ਮਾਨ ਵਰਗਿਆਂ ਨੇ ਸ਼ਰਾਬ ਦੇ ਗੀਤ ਗਾਏ ਨੇ, KPS ਗਿੱਲ ਤੋਂ ਸਿੱਖਿਆ ਲੈ ਕੇ, ਉਹਦੇ ਕਹਿਣ 'ਤੇ, ਫੁਰਮਾਨ 'ਤੇ ਸ਼ਰਾਬ ਨੂੰ ਪ੍ਰਮੋਟ ਕੀਤਾ ਸਭ ਤੋਂ ਪਹਿਲਾਂ। ਔਰ ਲੁੰਡਿਆਂ ਕੋ ਲੱਖ ਧੋ ਲੁਟਾਏ ਕਹਿ ਰੱਖਿਆ ਹੈ ਸਾਖ, ਲੁੰਡਿਆਂ ਨੂੰ ਲੁਚਿਆਂ ਨੂੰ ਲਫੰਗਿਆਂ ਨੂੰ ਤਾਂ ਲੱਖ ਰੁਪਈਆ ਦੇ ਕੇ ਵੀ ਆਪਣੀ ਸ਼ਾਖ ਸ਼ੋਹਰਤ ਬਣਾਉਂਦੇ ਆ ਵੀ ਵਾਹ ਵਾਹ ਹੋ ਗਈ ਬੜਾ ਸੋਹਣਾ ਸੀ ਵੀ ਤੁਹਾਡਾ ਪ੍ਰੋਗਰਾਮ
1: ਮੁੰਡਿਆਂ ਕੋ ਮਾਇਆ ਦੇ ਤੋ ਜੇਤ ਸੋ ਚਾਹ ਕਰੇ
0: ਮੁੰਡਿਆਂ ਕੋ ਮਾਇਆ ਦੇ ਆਪਣੇ ਮੁੰਡਿਆਂ ਨੂੰ ਖੁੱਲੀ ਮਾਇਆ ਦਿੰਦੇ ਵੀ ਜੋ ਚਾਹੀਦਾ ਕਰੋ ਆਜ਼ਾਦ ਹੋ ਤੁਸੀਂ
1: ਹੁੰਡਨ ਮੈਂ ਮੇਲ ਕੇਲ ਰੰਡਨ ਸਹਿ ਰੇਲ ਪੇਲ
0: ਉਹ ਫਿਰ ਗੁੰਡਿਆਂ ਲਫੰਗਿਆਂ ਨਾਲ ਹੀ ਮੇਲ ਕਰਦੇ ਆ ਅਤੇ ਵਿਹ ਵਿਚਾਰ ਔਰਤਾਂ ਨਾਲ ਧੱਕਾ ਮੁੱਕੀ ਹੁੰਦਾ ਹੈ ਉਹ ਦੂਜਾ ਕਹਿੰਦਾ ਮੇਰੇ ਨਾਲ ਚੱਲ ਦੂਜਾ ਕਹਿੰਦਾ ਮੇਰੇ ਨਾਲ ਇੱਥੇ ਵੀ ਕਈ ਵਾਰ ਐਸੇ ਕਤਲ ਹੁੰਦੇ ਨੇ ਉੱਥੇ ਮੋਟਲਾਂ 'ਤੇ ਜਾ ਕੇ ਜਦੋਂ ਜਾਂਦੇ ਇਕੱਠੇ ਹੁੰਦੇ ਨੇ ਲੋਕ
1: ਭੰਡਣ ਸਚੇਲ ਹੀ ਮੈਂ ਬਾਹ ਕਰੈ
0: ਭੰਡਾਂ ਭੰਡਣ ਸਚੇਲ ਭੰਡ ਲੋਕ ਜਿਹੜੇ ਹਾਸੇ ਮਖੌਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਸੋ ਸੰਗਤ ਹੋ ਗਈ ਹਰੇਕ ਥਾਂ 'ਤੇ ਜਿੱਥੇ ਚਾਰ ਬੈਠੇ ਨੇ ਹਾ ਹਾ ਹਾ ਹਾਸੇ ਮਖੌਲ ਹੀ ਕਰਦੇ ਨੇ ਵਿਸ਼ੇ ਵਿਕਾਰਾਂ ਵਾਲੀਆਂ ਗੱਲਾਂ ਹੀ ਕਰਦੇ ਨੇ ਬਹੁਤ ਇਹ ਕਰੈਕਟਰ ਪੰਜਾਬੀਆਂ ਦਾ ਡੇਗਣ ਵਾਸਤੇ ਹਾਸੇ ਮਖੌਲ ਹੀ ਚੱਲ ਰਹੇ ਨੇ ਯੂਟਿਊਬ 'ਤੇ ਵੇਖਿਆ ਹਾਸੇ ਵਿੱਚ ਪਾਉਣ ਵਾਲੇ ਹਾਸਿਆਂ ਦੇ ਬਾਦਸ਼ਾਹ ਜੀ ਹੈ ਸੋ ਕਿਹੜਾ ਕਰੈਕਟਰ ਹੈ ਇਹਦੇ ਵਿੱਚ
1: ਲੁੱਚ ਮੰਡਲੀ ਮੈਂ ਰਹੇ ਹਾਸ ਰਸ ਹੂੰ ਰੱਖੇ ਹੈ
0: ਅਤੇ ਉਹ ਲਫੰਗਿਆਂ ਦੀ ਮੰਡਲੀ ਜਮਾਤ ਵਿੱਚ ਰਹਿੰਦੇ ਨੇ ਹਾਸਾ ਮਖੌਲ ਅਤੇ ਵਿਸ਼ੇ ਵਿਕਾਰਾਂ ਦੇ ਰਸ ਦੀਆਂ ਗੱਲਾਂ ਹੀ ਬੋਲਦੇ ਨੇ
1: ਐਸੇ ਸਰਦਾਰ ਜੇ ਹੈ ਸੋ ਜਸ ਦਹ ਕਰੇ
0: ਐਸੇ ਜਿਹੜੇ ਸਰਦਾਰ ਸੀ ਜਿਨ੍ਹਾਂ ਦਾ ਰਾਜ ਸੀ ਰਾਜ ਘਰਾਣੇ ਸੀ ਉਹ ਕਹਿੰਦੇ ਹਾਲਤ ਇਹੋ ਜਿਹੀ ਬਣ ਗਈ ਵੀ ਸੁਜਸ ਦਹਾ ਕਰੈ ਆਪਣਾ ਸ੍ਰੇਸ਼ਟ ਜਸ ਖਾਨਦਾਨੀ ਵਡਿਆਈ ਉਹਨੂੰ ਸਾੜ ਕੇ ਸੁੱਟੀ ਜਾ ਰਹੇ ਨੇ
1: ਪੰਡਿਤ ਪੰਡਿਤ ਗਾਰ ਪੰਡਿਤ ਮੰਡਿਤ ਐਸੀ
0: ਪੰਡਿਤ ਬੰਡਿਤ ਭੰਡਾਂ ਵਾਂਗ ਆਪਣੀਆਂ ਗੱਲਾਂ ਵੰਡ ਰਹੇ ਨੇ ਸੁਣਾ ਰਹੇ ਨੇ ਇੱਕ ਦੂਜੇ ਤੋਂ ਸੁਣ ਸੁਣ ਕੇ ਅਤੇ ਗਾਰਾਂ ਕਰਦੇ ਨੇ ਫਿਰ ਮੰਡਤ ਐਸੀ ਸਭਾ ਵਿੱਚ ਜਿੱਥੇ ਗਾਲ ਗਲੋਚ ਹੁੰਦੀ ਹੈ
1: ਲੰਡਤ ਸਭਾ ਮੈਂ ਜਾਏ ਪੰਡਿਤ ਕਹਾਂ ਕਰੈ
0: ਸੋ ਉਹਨਾਂ ਦੀ ਸਭਾ ਵਿੱਚ ਉਹਦੀ ਮਹਿਫਲ ਵਿੱਚ ਜਾ ਕੇ ਸਿਆਣਾ ਬੰਦਾ ਬੁੱਧੀਵਾਨ ਦੱਸੋ ਕੀ ਕਰੂਗਾ ਉਹਦਾ ਕੀ ਉੱਥੇ ਖੜਨਾ ਹੋਵੇਗਾ
1: ਜਾਗ ਜਿਨ ਕੇ ਵਡੇਰੇ ਬਾਣੀ ਪੜ੍ਹਦੇ ਸਵੇਰੇ
0: ਜਿਨ੍ਹਾਂ ਦੇ ਕੌਣ ਲੋਕ ਨੇ ਇਹ ਉਹ ਪੰਜਾਬ ਦੇ ਸਰਦਾਰ ਨੇ ਜਿਨ੍ਹਾਂ ਦੇ ਵੱਡੇ ਵਡੇਰੇ ਸਵੇਰੇ ਸਵੇਰੇ ਜਾ ਕੇ ਸਵਾ ਪੈ ਰਾਤ ਰਹਿੰਦੀ ਤੋਂ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਸਨ
1: ਗੁਰ ਗ੍ਰੰਥ ਬਿਨ ਹੇਰੇ ਅੰਨ ਜਲ ਨਾ ਕਰੇ
0: ਫਿਰ ਨਿਜਮ ਕੀ ਸੀ ਬਾਣੀ ਪੜ੍ਹਨ ਤੋਂ ਬਾਅਦ ਧਰਮਸਾਲ ਵਿੱਚ ਜਾ ਕੇ ਜਾਂ ਆਪਣੇ ਘਰ ਪ੍ਰਕਾਸ਼ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਤੋਂ ਬਿਨਾਂ ਮੂੰਹ ਵਿੱਚ ਪਾਣੀ ਵੀ ਨਹੀਂ ਪਾਉਂਦੇ ਸੀ ਇਹ ਨਿਜਮ ਸੀ ਉਹਨਾਂ ਗੁਰਸਿੱਖਾਂ ਦੇ ਉਹਨਾਂ ਘਰਾਣਿਆਂ ਦੇ ਜਿਹੜੇ ਐਸੇ ਸਨ
1: ਕੇ ਨਾਤੀ ਧੂਪ ਦੀਪ ਕਹਾਂ ਬਖਿਆਤੀ
0: ਉਹਨਾਂ ਦੇ ਪੁੱਤ ਪੋਤਰੇ ਨੇ ਉਹਨਾਂ ਦੇ ਪੋਤਰੇ ਨੇ ਕਹਿੰਦੇ ਧੂਪ ਦੀਪ ਕਰਨੀ ਤਾਂ ਇੱਕ ਪਾਸੇ ਕੀ ਰਹਿ ਗਈ ਸਵੇਰੇ ਉੱਠ ਕੇ ਘਰ ਵਿੱਚ
1: ਪਾਏ ਨਾ ਚਾਤੀ ਮੂਸ ਖਾਤ ਗ੍ਰੰਥ ਕੋ ਬਰੈ
0: ਵੱਡਿਆਂ ਦੇ ਸਨਮਾਨ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਘਰੇ ਰੱਖੇ ਹੋਏ ਨੇ ਪ੍ਰਕਾਸ਼ ਕੀਤੇ ਹੋਏ ਉਹਨਾਂ ਵੱਲ ਧਿਆਨ ਹੀ ਨਹੀਂ ਕਰਦੇ ਧੂਪ ਦੀਪ ਤਾਂ ਧੂਪ ਬੱਤੀ ਤਾਂ ਕੀ ਕਰਨੀ ਹੈ ਜਾ ਕੇ ਝਾਤੀ ਵੀ ਨਹੀਂ ਮਾਰਦੇ ਉਸ ਕਮਰੇ ਵਿੱਚ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੱਡੇ ਸਾਡੇ ਸਵੇਰੇ ਪ੍ਰਕਾਸ਼ ਕਰਦੇ ਬਾਣੀ ਪੜ੍ਹਦੇ ਮੂੰਹ 'ਚ ਨਹੀਂ ਪਾਉਂਦੇ ਸੀ ਉਹਨਾਂ ਚਿਰ ਕੁਝ ਉਹਨਾਂ ਵੱਲ ਝਾਤੀ ਵੀ ਨਹੀਂ ਮਾਰਦੇ ਜੇ ਕਿਸੇ ਘਰਾਣੇ ਵਿੱਚ ਹੈ ਵੀ ਅਤੇ ਉਹਨਾਂ ਨੂੰ ਮੂਸ ਖਾਤ ਗ੍ਰੰਥ ਕੋ ਪਰੈ ਮੂਸ ਹੁੰਦਾ ਚੂਹਾ ਅਤੇ ਚੂਹੇ ਜਿਹੜੇ ਗ੍ਰੰਥਾਂ ਨੂੰ ਖਾਣ ਵਾਸਤੇ ਪੈਂਦੇ ਨੇ ਚੂਹੇ ਟੁੱਕਣ ਨੂੰ ਤਿਆਰ ਹੋ ਗਏ ਹਨ
1: ਜਬ ਜੀ ਨਾ ਰਹਿ ਰਾ ਸੁਣੈ ਪੜੇ ਕਭੀ ਖਾਸ
0: ਕਦੇ ਵੀ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਦੇ ਸ਼ਾਮ ਪੈਣ 'ਤੇ ਰਹਿ ਰਾ ਸਾਹਿਬ ਦਾ ਪਾਠ ਖਾਸ ਕਰਕੇ ਕਦੀ ਨਹੀਂ ਕਰਦੇ ਛੱਡ ਦਿੱਤਾ ਨਿਤਨੇ ਘੱਟ ਤੋਂ ਘੱਟ ਇੰਨਾ ਹੀ ਕਰ ਲਵੇ ਸਵੇਰੇ ਜਪਜੀ ਸਾਹਿਬ ਸ਼ਾਮ ਨੂੰ ਰਹਿ ਰਾ ਸਾਹਿਬ ਸੌਣ ਲੱਗਿਆ ਕੀਰਤਨ ਸੋਲਾ ਫਿਰ ਵੀ ਗੁਰੂ ਦੀ ਘਰ ਵਿੱਚ ਖੁਸ਼ੀ ਬਣੀ ਰਹਿੰਦੀ ਹੈ ਨਹੀਂ ਜਪਜੀ ਸਾਹਿਬ ਦਾ ਪਾਠ ਨਾ ਰਹਿ ਰਾ ਸੁਣੈ ਨਾ ਰਹਿ ਰਾ ਸਾਹਿਬ ਗੁਰਦੁਆਰੇ ਜਾ ਕੇ ਕੋਈ ਸੁਣਦਾ ਹੈ ਖਾਲੀ ਹੋ ਗਿਆ ਗੁਰਦੁਆਰੇ ਐਸੀ ਹਾਲਤ ਹੁਣ ਵੀ ਹੈ ਇਕੱਲਾ ਗ੍ਰੰਥੀ ਕਰੀ ਜਾਂਦਾ ਰਹਿ ਰਾ ਸਾਹਿਬ ਦਾ ਪਾਠ ਦੇਖੋ ਪੰਜਾਬ ਵਿੱਚ ਇਕੱਲਾ ਗ੍ਰੰਥੀ ਕਨੇਡਾ ਵਿੱਚ ਤਾਂ ਇੱਥੇ ਕਿਰਪਾ ਹੈ ਕਨੇਡਾ ਵਿੱਚ ਤਾਂ ਹੁੰਦੇ ਨੇ ਜੀਵ ਇੱਥੇ ਅਮੈਰੀਕਾ ਵਿੱਚ ਤੁਹਾਡੇ ਘੱਟ ਆ ਬਹੁਤ ਇੱਥੇ ਜ਼ਿਆਦਾ ਮਾਇਆ ਨਾ ਪੈਸਾ ਵੱਡਾ ਹੈ ਸੋ ਨਾ ਸੁਣਾ ਰਹਿ ਰਾਸ ਸੁਣਾ ਨਹੀਂ ਰਹਿ ਰਾਸ ਸਾਹਿਬ ਸੁਣਦੇ ਸਿੱਖ ਆਸਾ ਦੀ ਵਾਰ ਤਾਂ ਸੁਣਨੀ ਕਿਸੇ ਨੇ ਕੀ ਹੈ। ਸੋ ਨਾ ਪੜ੍ਹਿਆ ਕਭੀ ਖਾਸ ਨਾ ਕਦੇ ਖਾਸ, ਇਹ ਬਾਣੀਆਂ ਜਿਹੜੀਆਂ ਖਾਸ ਨੇ ਨਿਤਨੇਮ ਦਿੱਤੀਆਂ ਵੀ ਕਦੇ ਨਹੀਂ ਪੜ੍ਹਦੇ।
1: ਔਰ ਜੇ ਪੜ੍ਹਤ ਪਾਸ ਹਾਸ ਤਿੰਨ ਜੋਰ ਰਹਿ,
0: ਔਰ ਜਿਹੜੇ ਕੋਲ ਪੜ੍ਹਦੇ ਕੋਈ ਇੱਕ ਅੱਧਾ ਜੀ ਤੇ ਕਿਰਪਾ, ਉਹਨਾਂ ਨੂੰ ਇਉਂ ਹਾਸੀ ਕਰਦੇ ਆ, ਦੂਜੇ ਮਖੌਲ ਕਰਦੇ ਜੀਵ।
1: ਕਹਾਂ ਰੱਬ ਬਹਿਰਾ ਹੈ ਗਹਿਰਾ ਪੁਕਾਰੈ ਜੋ ਤੂੰ,
0: ਕੀ ਰੱਬ ਬੋਲਾ ਜਿਹੜਾ ਤੂੰ ਬਹੁਤਾ ਉੱਚੀ ਪੜ੍ਹ ਕੇ ਬਾਣੀ ਪੜ੍ਹਦਾ ਸਾਡੇ ਕੋਲ।
1: ਸਹਿਰਾ ਮੈਂ ਜਾਏ ਲੁਕ ਮੇਂ ਰਜਾਏ ਲੈ ਤਰੇ,
0: ਜੇ ਬਾਲੀ ਤੋਂ ਖੁਸ਼ੀ ਲੈਣੀ ਆ ਉੱਚੀ ਪੜ੍ਹ ਕੇ ਤੇ ਸ਼ਹਿਰਾਂ ਵਿੱਚ ਲੋਕ ਵਾਧੂ ਫਿਰਦੇ, ਉੱਥੇ ਜਾ ਕੇ ਉੱਚੀ ਪੜ੍ਹ ਕੇ ਤੇ ਜਾ ਲੋਕਾਂ ਨੂੰ ਕੁਛ ਕਰ ਲਾ, ਆਹ ਬੋਲਦੇ ਨੇ ਬਾਣੀ ਪੜ੍ਹਨ ਵਾਲੇ। ਐਸੇ ਹਾਲਾਤ ਬਣ ਗਏ। ਸੋ ਕਬਿੱਤਰ ਨੇ ਲੰਬੇ ਸਮਾਂ ਵੱਧ ਹੋ ਗਿਆ, ਮਾਫ਼ੀ ਚਾਹੁੰਦੇ ਹਾਂ ਭਾਈ ਸਾਹਿਬ ਤੋਂ। ਸੋ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਸਮਾਂ ਆਉਂਦਾ ਪਲਟਾ ਵੱਜਦਾ ਰਹਿੰਦਾ। ਸਾਧੂ ਇਸ ਵਾਸਤੇ ਮਹਾਨ ਨੇ, ਰੱਬ ਦੇ ਪਿਆਰੇ ਵਿਸ਼ੇਸ਼ ਆਏ ਹੋਏ, ਇਸ ਕਰਕੇ ਖਾਲਸਾ ਮਾਨ ਆ, ਵਿਸ਼ੇਸ਼ ਰੂਹਾਂ ਆਉਂਦੀਆਂ ਨੇ, ਇਹ ਫਿਰ ਇਹੋ ਜਿਹੇ ਸਮੇਂ ਨੂੰ ਵਿੱਚੋਂ ਸਮਾਜ ਨੂੰ ਕੱਢ ਜਾਂਦੀਆਂ ਨੇ। ਇਹ ਰੂਹਾਂ ਤਾਂ ਆਉਂਦੀਆਂ ਰਹਿੰਦੀਆਂ, ਨਿੱਤ ਅਵਤਾਰ ਨੇ ਮਹਾਂਪੁਰਸ਼, ਜਦੋਂ ਆਉਂਦੇ ਫਿਰ ਪਲਟਾ ਵੱਜਦਾ ਹੈ, ਸਮਾਂ ਐਸਾ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ, ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਰਤ ਬਖਸ਼ਣੀ ਜੀ।
1: ਕਹਾਂ ਰੱਬ ਬਹਿਰਾ ਹੈ ਗਹਿਰਾ ਪੁਕਾਰੈ ਜੋ ਤੂੰ, ਸਹਿਰ ਮੈਂ ਜਾਏ ਲੁਕ ਮੇਂ ਰਜਾਏ ਲੈ ਤਰੇ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦਾ ਆਨੰਦ ਮਾਣਦੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਦੇ ਵਿੱਚ ਸਾਂਝ ਪਾਈਏ, ਗੱਜ ਕੇ ਗਜਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਹੁਣ ਆਪਾਂ ਹਰੇਕ ਫਰਾਈਡੇ ਦੀ ਤਰ੍ਹਾਂ ਗਾਂ ਵਾਲਾ ਟਾਈਮ ਲਾਈਏ ਗੁਰਮੰਤਰ ਅਭਿਆਸ ਦੇ ਵਿੱਚ। ਇੱਕ ਥੋੜ੍ਹੀ ਜਿਹੀ ਸਮੇਂ ਦੀ ਚੇਂਜ ਆਪਾਂ ਕਮਿਊਨੀਕੇਟ ਕਰਨੀ ਸੀ, ਨੈਕਸਟ ਵੀਕ ਤੋਂ 7 ਵਜੇ ਸਿਮਰਨ ਸ਼ੁਰੂ ਹੋਇਆ ਕਰੂਗਾ। ਸੋ ਉਸਦੇ ਅਕੋਰਡਿੰਗ ਆਪਾਂ ਆਪਣੇ ਪਲੈਨ ਬਣਾਈਏ, ਗੁਰੂ ਘਰ ਅਰਲੀ ਆਈਏ, ਮਹਾਰਾਜ ਦੀ ਬਾਣੀ ਸੁਣੀਏ, ਕੀਰਤਨ ਸੁਣੀਏ, ਕਥਾ ਵਿਚਾਰਾਂ ਸੁਣੀਏ, ਜਿੰਨਾ ਲਾਹਾ ਲੈ ਸਕਦੇ ਹਾਂ ਉਹਨਾਂ ਵੱਧ ਤੋਂ ਵੱਧ ਲਾਹਾ ਲਈਏ। ਆਓ ਹੁਣ ਆਪਾਂ ਸਾਰੇ ਜਾਣੇ ਜੁੜੀਏ ਗੁਰਮੰਤਰ ਅਭਿਆਸ ਦੇ ਵਿੱਚ, ਪੂਰੇ ਧਿਆਨ ਦੇ ਨਾਲ ਇੱਕਜੁੱਟ ਹੋ ਕੇ ਸਾਰਿਆਂ ਨੇ ਇੱਕ ਧੁੰਨ ਦੇ ਵਿੱਚ ਸਾਰਿਆਂ ਨੇ ਕਿਰਪਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।

Guru, why? Guru, why? Guru.

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਆ ਹਰੇਕ ਕੰਮ ਕਰਨ ਦਾ ਤਰੀਕਾ। ਕੁਛ ਵੀ ਆਪਾਂ ਕਰਦੇ ਹਾਂ, ਸੇਵਾ ਕਰਦੇ ਹਾਂ, ਕੰਮ ਕਰਦੇ ਹਾਂ, ਮਹਾਰਾਜ ਕਹਿੰਦੇ ਸੇਵਾ ਸੁਰਤ ਸ਼ਬਦ ਚਿੱਤ ਲਾਏ। ਕਰਨਾ ਕਿਵੇਂ? ਮਹਾਰਾਜ ਕਹਿੰਦੇ ਸੇਵਾ ਸੁਰਤ ਸ਼ਬਦ ਚਿੱਤ ਲਾਏ। ਆਪਣੀ ਜਿਹੜੀ ਸੁਰਤੀ ਸਾਡਾ ਮਨ ਆ ਉਹਦਾ ਧਿਆਨ ਕਿੱਥੇ? ਮਹਾਰਾਜ ਕਹਿੰਦੇ ਸ਼ਬਦ ਦੇ ਵਿੱਚ। ਜੋ ਅਨਹਦ ਸ਼ਬਦ ਸਾਡੇ ਅੰਦਰ ਆ, ਮਹਾਰਾਜ ਦੀ ਕਿਰਪਾ ਨਾਲ ਗੁਰਮੁਖ ਪਿਆਰਿਆਂ ਨੂੰ, ਬੀਬੀਆਂ ਨੂੰ, ਸਾਰਿਆਂ ਨੂੰ ਮਿਹਨਤ ਕਰਦੇ ਹਾਂ ਤਾਂ ਮਹਾਰਾਜ ਰਿਵੀਲ ਕਰਦੇ ਨੇ ਮਨ ਜਦੋਂ ਖੜਦਾ। ਅਤੇ ਜੇ ਮਹਾਰਾਜ ਕਹਿੰਦੇ ਹਾਲੇ ਤੱਕ ਨਹੀਂ ਮਨ ਖੜਿਆ, ਉਹਨਾਂ ਨਹੀਂ ਹਾਲੇ ਤੱਕ ਉਹ ਅਨਹਦ ਬਾਣੀ ਸੁਣਦੀ, ਤਾਂ ਮਹਾਰਾਜ ਕਹਿੰਦੇ ਧੁਨਵੇਂ ਧਿਆਨ। ਇੱਥੇ ਸਾਰਾ ਕੁਛ ਸਮਰਾਈਜ਼ ਕਰਤਾ ਕਿ ਧੁਨ, ਜੇ ਤਾਂ ਅੰਦਰਲੀ ਧੁਨ ਮਹਾਰਾਜ ਕਹਿੰਦੇ ਸੁਣਦੀ ਹੈ ਤਾਂ ਉਹਦੇ ਵਿੱਚ ਧਿਆਨ। ਜੇ ਹਾਲੇ ਨਹੀਂ ਮਹਾਰਾਜ ਕਹਿੰਦੇ ਕਿਰਪਾ ਹੋਈ, ਦੈਨ ਜੋ ਆਪਾਂ ਬੋਲਦੇ ਹਾਂ ਵਾਹਿਗੁਰੂ ਵਾਹਿਗੁਰੂ, ਉਹਦੇ ਵਿੱਚ ਧਿਆਨ। ਤਾਂ ਮਹਾਰਾਜ ਕਹਿੰਦੇ ਸੇਵਾ ਪ੍ਰਵਾਨ ਹੋਣੀ। ਆਪਾਂ ਕੁਛ ਵੀ ਕਰਦੇ ਹਾਂ, ਆਪਾਂ ਕਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ, ਚਾਹੇ ਸਤਨਾਮ ਵਾਹਿਗੁਰੂ, ਜਿਹੜਾ ਮਰਜ਼ੀ ਸ਼ਬਦ ਬੋਲਦੇ ਹਾਂ, ਸੇਵਾ ਕਰਦੇ ਹਾਂ। ਸਪੈਸ਼ਲੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਦੇਖਦੇ ਹਾਂ ਲੰਗਰ ਪ੍ਰਸ਼ਾਦਾ ਬਣਦਾ, ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ, ਦੈਟਸ ਹਾਓ ਦਾ ਲੰਗਰ ਸ਼ੁੱਡ ਬੀ ਮੇਡ। ਪਰ ਮੈਂ ਕਹਿੰਦੇ ਇਕੱਲਾ ਬੋਲਣਾ ਨਹੀਂ, ਧਿਆਨ ਵੀ ਉਹਦੇ ਵਿੱਚ ਰੱਖਣਾ। ਤਾਂ ਮਹਾਰਾਜ ਕਹਿੰਦੇ ਕਿਰਪਾ ਹੋਣੀ ਆ, ਸੇਵਾ ਸੁਰਤ ਸ਼ਬਦ ਚਿੱਤ ਲਾਏ। ਤਾਂ ਹੀ ਇੱਥੇ ਆਪਾਂ ਅਭਿਆਸ ਕਰਦੇ ਹਾਂ ਹੁਣ ਵਾਹਿਗੁਰੂ ਗੁਰਮੰਤਰ ਦਾ, ਤਾਂ ਜੋ ਮਨ ਨੂੰ ਆਦਤ ਪੈ ਜਾਵੇ ਇੱਕ ਥਾਂ ਟਿੱਕ ਕੇ ਬੈਠਣ ਦੀ। ਸੋ ਇਹੋ ਭੇਦ ਆ ਗੁਰਬਾਣੀ ਦੁਆਰਾ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਸੇਵਾ ਸੁਰਤ ਸ਼ਬਦ ਚਿੱਤ ਲਾਏ। ਆਓ ਜਿੰਨਾ ਥੋੜ੍ਹਾ ਟਾਈਮ ਬਚਿਆ ਹੋਰ ਆਪਾਂ ਲਾਈਏ ਪੂਰੇ ਧਿਆਨ ਦੇ ਨਾਲ, ਧਿਆਨ ਪੂਰਾ ਆਪਣੀ ਆਵਾਜ਼ ਦੇ ਵਿੱਚ। ਅਤੇ ਜੇ ਮਹਾਰਾਜ ਦੀ ਕਿਰਪਾ ਨਾਲ ਬਾਣੀ ਸਾਨੂੰ ਅੰਦਰਲੀ ਵੀ ਸੁਣਦੀ ਹੈ ਤਾਂ ਮਹਾਰਾਜ ਕਹਿੰਦੇ ਧਿਆਨ ਉਹਦੇ ਵਿੱਚ, ਬੋਲਣਾ ਰਸਨਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ। ਆਹ ਹੁਣ ਆਪਾਂ ਸਾਰੇ ਜਾਣੇ ਆਨੰਦ ਸਾਹਿਬ ਜੀ ਦੀ ਬਾਣੀ ਨਾਲ ਜੁੜੀਏ, ਉਪਰੰਤ ਅਰਦਾਸ ਹੋਵੇਗੀ, ਫਿਰ ਮਹਾਰਾਜ ਆਪਣਾ ਹੁਕਮਨਾਮਾ ਸੁਣਾਉਣਗੇ, ਫਿਰ ਸਮਾਪਤੀ 'ਤੇ ਮਹਾਰਾਜ ਆਪਣੇ ਜਿਸ ਸਥਾਨ 'ਤੇ ਜਾਣਗੇ ਸਾਰਿਆਂ ਨੇ ਆਪਾਂ ਉਸ ਤੋਂ ਬਾਅਦ ਛੁੱਟੀ ਲੈਣੀ। ਇੱਕ ਵਾਰ ਫਿਰ ਹੱਥ ਜੋੜ ਕੇ ਮਾਫ਼ੀ ਆ ਕਿ ਟਾਈਮ ਦੀ ਥੋੜ੍ਹੀ ਜਿਹੀ ਮਿਸਕਮਿਊਨੀਕੇਸ਼ਨ ਹੋ ਗਈ। ਸੋ ਨੈਕਸਟ ਵੀਕ ਤੋਂ 7 PM ਆਪਣਾ ਸ਼ੁਰੂ ਹੋਇਆ ਕਰਨਾ ਸਿਮਰਨ। ਸੋ ਇਹੋ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਜੀ, ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁਖਾ ਸਭ ਗਵਾਈਆਂ, ਤੜੇ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਬਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਈ ਦਾਈ ਲਾਇਆ, ਖੇਲੇ ਸਗਲ ਜਗਤ,

ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾ ਜਮ ਲੱਜਾ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ।

ਆਈ ਚੌਗਿਰਦ ਹਮਾਰੇ ਆਰਾਮ ਕਰ ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰੱਖ ਲਈ ਤਨ ਰੱਖਣ ਹਾਰ ਸਭ ਬਿਆਦ ਮਟਾਈ ਕਹੁ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਚੁਟੈ ਨਿਕ ਨਾ ਜਾਹਿਓ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਮਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ

ଚାରୁ ତିତକର ଗାବୁ ସହିଲା ସେବେ ସେଦିନ ହାର ତୁମ ଗାବ ହୋ ମେରେ ପଙ୍କା ସୋହେଲା ହୋ ବାରି ଜିତ ସୋହେଲା ସଦା ସଖୋଇ ରହାଉ ਨਿਤ ਨਿਤ ਜੀਅੜੇ ਸੰਭਾਲੀਆਂ ਦੇਖੇ ਕਾਦੇ ਬਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮ ਸਮਾਰ ਸੰਪਤ ਸਾਹਾ ਲਿਖਿਆ ਮਿਲਕਰ ਪਾਵੋ ਤੇਲੋ ਦੇਹੋ ਸੱਜਣ ਅਸੀਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਆ ਨਾਨਕ ਸੇਧ ਆਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਕੇ ਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲਓ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲਾਂ ਜੋਤੀ ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ ਅਰਹਤਾ ਸੁਦਵਾਜਨ ਤੇਰੀ ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਹੈ ਤੋਹੇ ਕਹੋ ਸਹਿਸ ਮੂਰਤ ਨਾਇਕ ਤੋਹੇ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਪ ਗੰਧ ਵਿਚਲ ਤਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਰੋ ਅਨ ਦਿਨੋ ਮੋਹੇ ਆਹੀ ਪਿਆਸਾ ਕ੍ਰਿਪਾ ਜਲ ਦੇਹੇ ਨਾਨਕ ਸਾਰੰ ਕੋ ਹੋਏ ਜਾਤੇ ਤੇਰਾ ਨਾਇ ਵਾਸਾ ਰਾਗੋੜੀ ਪੂਰਬ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਸਾਧਨ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬਹਿ ਦੁੱਖ ਪਾਵੈ ਜਮਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਤੀਹਾਂ ਖਾਟ ਚਲੋ ਹਰ ਲਾਹਾ ਆਗੈ ਬਚਨ ਸੁਹੇਲਾ ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਿਹਾਜਿਓ ਹਰ ਗੁਰਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ

ਜੇ ਸੋਚੀ ਲੱਖ ਵਾਰ ਉਪਾ ਚੁੱਪ ਨਾ ਹੋ ਵਈ ਜੇ ਲਾਜ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀ ਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਪੁੱਜੈ ਤਾਂ ਹੁਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਓ ਅਪਾਰ ਆਖਾ ਹੈ ਮੰਗਾ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਮਰੇ ਤਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀ ਹੈ ਸਬਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੀ ਕੇ ਨਹਾਏ ਕਰੀ ਜੇ ਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਬਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤੇ ਸਾਹ ਸੁਣਿਆ ਅੰਧੇ ਪਾਵਹਿ ਰਾਹੋ ਸੁਣਿਆ ਹੱਥ ਹੋਵੈ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੈ ਪਛਤਾਏ, ਕਾਗਦ ਕਲਮਾ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸ਼ਾਹ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰਾ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਹਿ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣਾ ਨਾਹੀ ਸੁਮਾਰ। ਧੌਲ ਧਰਮ ਦਇਆ ਕਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣ ਜੋਰ। ਜੀ ਜਾ ਤਰੰਗਾ ਕਿਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰੀਆਓ, ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾ ਵਾਏ ਕਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਖ ਦਾਤਾਰ, ਅਸੰਖ ਸੂਰ ਮੁਖ ਪਖ ਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਪਹਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਪ ਤੇ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਮਣ ਸੋ ਵੇਲਾ ਵਖਤ ਕਮਣ, ਕਮਣ ਥਿਤ ਕਮਣ ਵਾਰ, ਕਮਣ ਸਿਰ ਉਤੀ ਮਾਹੋ ਕਮਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਨ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕ ਕਉ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ,
ਜਿਉਂ ਵਰਨੀ ਕਿਵੇਂ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ ਗੈ ਗੈ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉੜਕ ਉੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰ ਹੈ ਕਹਿਣ ਕਤੇਬਾ ਸਲੂ ਇੱਕ ਧਾਤ, ਲੇਖਾ ਹੋਏ ਤਲਿਖੀ ਹੈ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ, ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈ ਆ, ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀ ਹੈ, ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ, ਅੰਤ ਨਾ ਸਿਫਤੀ ਕਹਿਣ ਅਨੰਤ, ਅੰਤ ਨਾ ਕਰਨਾ ਦੇਣ ਅਨੰਤ, ਅੰਤ ਨ ਵੇਖਣ ਸੁਣਨ ਅਨੰਤ, ਅੰਤ ਨ ਜਾਪੈ ਕਿਆ ਮਨਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲਲਾਹੇ ਤਾਂ ਕੇ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ, ਇਹ ਬੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ, ਜੇ ਵੱਡੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗਾ ਹੈ ਜੋਧ ਅਪਾਰ, ਕੇਤੇ ਅਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟ ਹੈ ਬੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੂਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣਾ ਜੇਤੀਆ ਮੋਹੇ ਖਾਏ, ਆਪੇ ਜਾਣਾ ਆਪੇ ਦੇ ਆਖ ਹੈ ਸੇ ਭੇ ਕੇਈ ਕੇ, ਜਿਸ ਨਵ ਬਖਸੇ ਸਿਫਤ ਸਾਲਾ, ਨਾਨਕ ਪਾ ਤੇ ਸਾਹੀ ਪਾ ਤੇ ਸਾਹ, ਅਮੁੱਲ ਗੁਣਾ ਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ, ਮੁੱਲ ਆਵ ਹੈ ਮੁੱਲ ਲੈ ਜਾ, ਹੇ ਮੁੱਲ ਭਾਏ ਮੁੱਲਾ।

ਆਖ ਹੈ ਪੜੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸ਼ਵਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਹੇ ਤਾਖ ਨ ਸਕਹਿ ਕੇਈ ਕੇ ਜੇ ਵਡ ਪਹਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਮਣ ਹਾਰੇ ਕਿਤੇ ਰਾਗ ਪਰੀ ਸਿਉ ਕਹੀ ਅਨਾ ਕਿਤੇ ਗਾਵਣ ਹਾਰੇ ਗਾਵਹਿ ਤੋਹਨ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰਾ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੌ ਅੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੋ ਸਾਹਾਂ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤਾ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ।

ਭੰਡਾਰ ਜੋ ਕਿਛੁ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸੋ ਤਿਸੈ ਆਦੇਸੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ

ਨਹ ਜੋਰ, ਜੋਰ ਨ ਮੰਗਣ ਦੇਣ ਨ ਜੋਰ, ਜੋਰ ਨ ਜੀਵਣ ਮਰਨ ਨਹ ਜੋਰ, ਜੋਰ ਨ ਰਾਜ ਮਾਲ ਮਨ ਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ, ਰਾਤੀ ਰੁਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਣ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾਏ ਹੋ ਧਰਮ, ਗਿਆਨ ਖੰਡ ਕਾਖ ਹੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ਼, ਕੇਤੀ ਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਅੰਧ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ ਕੇਤੇ।

ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀ ਹੈ ਬਹੁਤ ਅਨੂਪ।

ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾ ਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਹਿਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸਤ

ਨਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ।

ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰ ਪਿਹਵੈ ਨਮਸਤੰ ਅਜਨਮੇ ਨਮਸਤੰ ਸੋਭਾਨਮੇ ਨਮੋ ਸਰਬਗਾਉਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਵਰਣੇ ਨਮਸਤੰ ਮਰਣੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਤ੍ਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁੱਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਬੇਨਾ ਏ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਬਿਦ ਨਿਆਵਤ ਸੀ ਸਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮਰੇ ਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਾ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਦੇਵ ਕੁਰਾਨ ਜੇਮੀਨ ਜਮਾਨ ਸਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤਾ ਏਕ ਰਤੀ ਬਿਨ ਏਕ ਨ ਲੇਖੈ ਸੁੱਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਜ ਸਨਾਹਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨ ਹੱਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਪਰ ਵੱਡੇ ਬਰਿਆਰ ਵਿਚਾਰਾ ਹਿਸਾਰ ਕੀ ਧਾਰ ਪਛਈਆ ਤੋਰ ਦੇਸ ਮਲਿੰਦ ਮਵਾਸਾ ਨਾ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜ ਨਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾ ਚੁੱਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਤੁਹਨਾ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਗ ਸੱਤਰ ਸਭੈ ਵਲੋਕ ਚਪੈਂਗੇ ਮਾਨਵੇਂਦਰ ਗਜਿੰਦਰ ਨਰਾਦ ਪੌਨ ਤਰੇ ਲੋਕ ਕੋ ਰਾਜ ਕਰਾਂਗੇ ਕੋਟ ਇਸਨਾਨ ਗਜਾਦ ਕਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਹੇ ਸਰਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਾਸ ਹੈ ਪਾਗ ਤੇ ਨਰ ਫੇਰ ਨ ਦੇਹ ਤਰਾਂਗੇ ਕਹਾ ਭਇਓ ਜੋ ਦੋ ਲੋਚਨ ਮੋਮੂੰਦ ਕੈ ਬੈਠ ਰਹੇ ਬਖ ਧਿਆਨ ਲਗਾਇਓ ਨਾਥ ਕਰਿਓ ਲੀਏ ਸਾਥ ਸਮੁੰਦਰਨ ਲੋ ਗਏ ਉਪਰ ਲੋ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਯੋ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ

ਅਰਹਤਾ ਹੈ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ, ਆਦੰਤ ਏਕ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵ ਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤਾ, ਭਲੇ ਬੁਰੇ ਕੀ ਪੀਰ ਪਛਾਣਤਾ, ਚਿੱਟੀ ਤੇ ਕੁੰਚਰਾ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਾਨਾ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨਾ, ਘਟ ਘਟ ਕੇ ਪਟ ਪਟ ਕੀ ਜਾਨਾ, ਜਾ ਬੁੱਧ ਕਰ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰਾ, ਆਪ ਆਪਣੀ ਬੂਝ ਉਚਾਰਾ, ਤੁਮ ਸਭ ਹੀ ਤੇ ਰਹਿਤ ਨਿਰਾਰਾ।

ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀ ਆ ਸ਼ਬਦ ਗਾਵਣ ਆਈ ਆ ਸਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਾਰ ਨਾਲੇ ਹਾਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਤਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰਾਂ ਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵੇਚਾਰੀ ਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀ ਆ ਏਸ ਨਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵੇਚਾਰੀ

ਹਿਲਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ ਜਿਸਨੋ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰਹਿ ਦਹ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੈ। ਕਹਿ ਨਾਨਕ ਜਿਸ ਦੇਹ ਪਿਆਰੇ,

ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੋ ਪਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ ਕਹਿ ਨਾਨਕ ਸੁਣ ਹੋ ਸੰਤ ਹੋ ਕਥੇ ਹੋ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਹਨੇ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੈ ਵਿੱਟ ਹੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣਾ ਏ ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਅਕ ਵੇਖ ਪਰ ਸੁਣਾਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲਹਿ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹੇ ਜਿਸ ਨੋ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਤ੍ਰੋਹ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਵਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮਾ ਰਹੇ ਕਰਮ ਕਮਾਏ ਸਹਿਸਾ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲੱਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਏ ਵਜਾਏ ਜੀ ਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ
ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਅਹੋ ਨਿਰਮਲ ਬਾਹਰ ਹੋ ਨਿਰਮਲ, ਬਾਹਰ ਹੋ ਤਾਂ ਨਿਰਮਲ, ਜੀ ਅਹੋ ਨਿਰਮਲ। ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇ ਵਣਜਾਰੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀ ਅਹੋ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣਾ, ਗੁਰ ਬਿਨ ਵਰਨ ਜਾਣੈ ਕੋਏ, ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਨਾ ਸਮਾਣੀ, ਪੀਵ ਹੋ ਅੰਮ੍ਰਿਤ ਸਦਾ ਰਹਿ ਹੋ ਹਰ ਰੰਗ, ਜਪੇ ਹੋ ਸਾਰਿਗ ਪਾਣੀ, ਕਹੈ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰੜਾਇਆ ਮਾਇਆ, ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਪਹਾਓ, ਆਪੇ ਹੀਰਾ ਰਤਨ ਆਪੇ, ਜਿਸ ਨੌ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਾਕਤ ਆਪ ਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੋ ਆਪ ਕਰੇ, ਸੋ ਹੋਵੈ ਏਕ ਸਿਓ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨ ਜਾਣੀ, ਤੱਤੈ ਸਾਰ ਨ ਜਾਣੀ, ਗੁਰੂ ਬੱਜ ਹੋ ਤੱਤੈ ਸਾਰ ਨ ਜਾਣੀ, ਤਿਹੇ ਗੁਣੀ ਸੰਸਾਰ ਭ੍ਰਮ ਸੁਤਾ, ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੁੱਲ ਹੈ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ, ਜਿਸ ਨੋ ਅੰਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨ ਹੋਵੇ ਸਾਰੀ ਹੈ,

ਵਡਦਾਤਾ ਸੋ ਕਿਉ ਮਨ ਹੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗਨ ਸਭਿਕੋ ਜੇਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ਹਰਾ ਪਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਇ ਐਸਾ ਸਤ ਗੁਰ ਜੇ ਮਿਲੈ ਤਿਸ ਨਉ ਸਿਰ ਸੌਪੀਐ ਵਿੱਚ ਹੋ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਇ ਹਰ ਆਪ ਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਸਜਾਣੀ ਹਰ ਹਰ ਨਿਤ ਜਪੇ ਹੋ ਜੀ ਇਹੋ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤਾ ਜਿਚਰ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਇ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦੇਖਾਇਆ ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ

ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜੇ ਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੇਸੋ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰਾਂ ਦਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ, ਸੱਚਾ ਸੁਣਨਾ ਨੋ ਪਠਾਏ, ਸੱਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੱਚ ਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ, ਸੱਚਾ ਸੁਣਨਾ ਨੋ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰਾ ਲਾਏ ਭਾਵਨੀ, ਇਕ ਨਾ ਦਸਵਾਂ ਦੁਆਰ ਦਿਖਾਏ। ਤਹਿ ਨੇਕ ਰੂਪ ਨਾਉ ਨਵਨਿਦਾ, ਤਿਸਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਏ। ਇਹੋ ਸਾਚਾ ਸੋਹਿਲਾ, ਸਾਚਾ ਘਰ ਗਾਵ ਹੋ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਧਿਆਵਹੇ। ਸੱਚੋ ਧਿਆਵ ਹੈ ਜਾ ਤੁਧ ਭਾਵ ਹੈ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ। ਕਹਿ ਨਾਨਕ ਸੱਚ ਸੋਹਿਲਾ, ਸੱਚਾ ਘਰ ਗਾਵਹੇ। ਆਨੰਦ ਸੁਣ ਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ

ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ ਧੰਨ ਹੈ।

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਨ ਅੱਗੇ ਫਿਰੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਯੋਗ ਵਿਸ

ਪਹਿ ਵਿੱਚ ਪਵਨ ਵੈਸਦਵਾ ਪਹਿ ਵਿੱਚ ਲੈ ਲਖ ਦਰੀਆਓ ਪਹਿ ਵਿੱਚ ਅਗਨ ਕਟੈ ਬੇਕਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰੈ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤਨਾ ਅੰਤ

ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਂ ਧਨ

ਮੁਸਲਮਾਨਾ ਸਿਫਤ ਸਰੀਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਹੁੰਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹੁਣ ਦਰਸ਼ਨ ਰੂਪਿਆ ਪਾਰ ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਣ ਧਿਆਨ ਜੇ ਤੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤੀਆਂ ਮਨ ਸੰਤੋਖ ਉਪਜੈ।

ਹਮ ਚ ਆਇਆ ਹਮ ਚ ਗਾਇਆ ਹਮ ਚ ਮੈਂ ਹਮ ਚ ਮੂਆ ਹਮ ਦਿੱਤਾ ਹਮ ਚਲਾਇਆ ਹਮ ਚ ਖੱਟਿਆ ਹਮ ਚ ਗਾਇਆ ਹਮੇ ਸਚਿਆਰ ਕੁੜਿਆਰ ਹਮ ਚ ਪਾਪਨ ਵਿਚਾਰ ਹਮ ਚ ਨਰ ਸੁਰਗ ਅਵਤਾਰ ਹਮ ਚ ਹੱਸੈ ਹਮ ਚ ਰੋਵੈ ਹਮ ਚ ਭਰੀਆ ਹਮੇ ਤੋਵੈ ਹਮ ਜਾਤੀ ਜਿਨਸੀ ਖੋਵੈ ਹਮ ਚ ਮੂਰਖ ਹੋਵੇ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹਮ ਚ ਮਾਇਆ ਹਮ ਛਾਇਆ ਹਮੇ ਕਰ ਕਰ ਜੰਤ ਪਾਇਆ ਹਮੈ ਬੂਝੈ ਤਾਂ ਦਰ ਸੂਝੈ ਗਿਆਨ ਵੀ ਹੁਣ

ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀਏ ਜੇ ਤੇ ਬਰਸ ਬਰਸ ਪੜੀਏ ਜੇ।

ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾਵੈ ਮੰਗੈ ਮੁਖ ਦੁਆਰ ਜਤੀ ਸਦਾ ਵੈ ਜੁਗਤਾਂ ਜਾਣਾ ਛੱਡ ਬਹਿ ਕਰ ਬਾਰ।

0: ਮੰਗੜ ਵਿਆ ਪੰਡੋ ਹੋਆ ਦੋਸਤੀ ਪੰਡੋ ਚੱਲਾ ਰਾ ਪੰਡੂਆ ਪੰਡ ਭਾਲੀਆ ਪੰਡੋਆ ਸੰਧਾਨ ਸੋ ਕੰਮ ਦਾ ਆਖੀਆ ਜਿਸ ਮੈਂ ਰਾਜਾਨ ਪੰਡੋ ਹੀ ਪੰਡ ਪੁਜਾ ਪੰਡਾ ਬਾਜਨਾ ਕੋ ਨਾਨਕ ਪੰਡਾ ਬਹਰਾਓ ਇੱਕੋ ਸੱਚਾ ਸੋਏ
1: ਜਿਤ ਮੁਕਸਰਾ ਸਲਾਹੀ।

0: ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗੈ ਸਟੀਐ ਮਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ
1: ਪੈਜ ਬਾਰ ਦੁਨੀਆਂ ਅੰਦਰ ਫੈਲ ਰੰਗ ਹਸੈ ਰੰਗ ਰੋਵੈ ਚੁੱਪੀ ਕਰ ਜਾਏ।

ਸਤਾਰ ਜੀ ਅੜੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ

तख्त

ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਨੇ ਕਣਾ ਜਾਪਣ ਕਰਤਬਾ ਜੀ ਅੰਦਰ ਜੀ ਸਭ ਕੇ ਜਾਣਦਾ ਸਭ ਕੇ ਤੇਰੇ ਵਸ ਤੇਰਾ ਕਰਬਲਾ।

0: अपने कमरे पे आयो फिर
1: कर रही है।

ਵਾਹਿਗੁਰੂ ਜੀ, ਵਾਹਿਗੁਰੂ।

Вайгуру Ді.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਹੋ, ਜਿਨ੍ਹਾਂ ਨੇ ਵੀ ਲੰਗਰ ਹਾਲ ਵਿਖੇ ਚਾਹ ਪਾਣੀ ਛਕ ਲਿਆ ਹੈ, ਕਿਰਪਾ ਕਰਕੇ ਦਰਬਾਰ ਹਾਲ ਵਿੱਚ ਆਉਣ ਦੀ ਕਿਰਪਾ ਕਰੋ ਜੀ, ਤਾਂ ਕਿ ਜੋ ਆਨੰਦ ਕਾਰਜ ਦੀ ਮਰਜ਼ਾਦਾ ਹੈ ਉਹਨੂੰ ਸਮੇਂ ਸਿਰ ਨਿਭਾਇਆ ਜਾ ਸਕੇ ਜੀ। ਫਿਰ ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਚਾਹ ਪਾਣੀ ਛਕ ਲਿਆ ਹੈ, ਕਿਰਪਾ ਕਰਕੇ ਦੀਵਾਨ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਸਤਿਗੁਰਾਂ ਦੇ ਸੰਯੋਗਾਂ ਦਾ ਸਦਕਾ ਸੁਭਾਗ ਜੋੜੀ ਦੇ ਆਨੰਦ ਕਾਰਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਤੁਹਾਡੇ ਸਾਰਿਆਂ ਦੀ ਸ਼ਮੂਲੀਅਤ ਦੁਆਰਾ, ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਆਨੰਦ ਕਾਰਜ ਦੀ ਜੋ ਮਰਜ਼ਾਦਾ ਹੈ ਇਹ ਸੰਪੂਰਨ ਹੋਵੇਗੀ ਜੀ। ਆਰੰਭਤਾ ਦੇ ਵਿੱਚ ਬੇਨਤੀ ਦਾ ਸ਼ਬਦ ਕੀਤਾ, ਲੋੜੀ ਹੈ ਕੰਮ ਸੁਹਰ ਪੈ ਆਖੀ ਹੈ। ਉਪਰੰਤ ਸਤਿਕਾਰਯੋਗ ਗਿਆਨੀ ਜੀ ਅਰਦਾਸ ਕਰਨਗੇ, ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਸਾਹਿਬਾਨ ਅਰਦਾਸ ਕਰਨ ਲਈ ਖੜ੍ਹੇ ਹੋਣਗੇ, ਬਾਕੀ ਸੰਗਤ ਇਸੇ ਤਰ੍ਹਾਂ ਸਿੱਜ ਰਹੇਗੀ ਜੀ। ਸੋ ਕੀਤਾ ਲੋੜੀ ਹੈ ਕੰਮ ਸੁਹਰ ਪੈ ਆਖੀ, ਆਪ ਜੀ ਸ਼ਬਦ ਸਰਵਨ ਕਰੋ ਜੀ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜਕੀ ਦੇ ਪਿਤਾ ਨੂੰ ਬੇਨਤੀ ਹੈ ਕਿ ਉਹ ਪੱਲਾ ਪਕੜਾ ਦੇਣ।

0: ਗੁਰੂ ਪਿਆਰੇ ਸਾਧ ਸਿੰਘ ਜੀਓ, ਜੱਥੇ ਵੱਲੋਂ ਕੀਰਤਨ ਦੀ ਸਮਾਪਤੀ ਹੈ। ਅਗਲਾ ਪ੍ਰੋਗਰਾਮ ਸੈਕਟਰੀ ਜੀ ਆਪ ਜੀ ਨੂੰ ਦੱਸ ਦੇਣਗੇ ਜੀ। ਸਤਿਗੁਰ ਜੀ ਬਖਸ਼ਿਸ਼ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਮੇਰੇ ਪਿਆਰ ਹੱਥ ਰੱਖਦਿਆਂ ਹੋਇਆਂ ਗੁਰਮਤਿ ਦਾ ਦਾਨ, ਗੁਰਬਾਣੀ, ਗੁਰਸ਼ਬਦ, ਸਤਿਗੁਰ ਜੀ ਜੀਵਨ ਜਾਚ ਪ੍ਰਦਾਨ ਕਰਨ ਜੀ। ਤੁਹਾਨੂੰ ਸਭ ਨੂੰ ਅੱਜ ਦੇ ਆਨੰਦ ਕਾਰਜ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ, ਮੁਬਾਰਕਾਂ ਹੋਣ, ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੋੜ ਬੱਟੀ ਸਾਧ ਸੰਗਤ ਜੀ, ਗੁਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਦੇ ਵਾਹਾਂ ਵਾਕ ਅਨੁਸਾਰ। ਲੜਕੇ ਦੇ ਪਿਤਾ ਭਾਈ ਹਰਵਿੰਦਰ ਸਿੰਘ ਜੀ ਸਿੰਘ, ਮਾਤਾ ਜੀ ਬੀਬੀ ਬਲਜੀਤ ਕੌਰ ਜੀ ਸਿੰਧ, ਲੜਕਾ ਕਾਕਾ ਜਸਨੂਰ ਸਿੰਘ, ਇਹਨਾਂ ਦੇ ਲੜਕੇ ਦੇ ਦਾਦਾ ਦਾਦੀ ਸਵਰਗਵਾਸੀ ਸਰਦਾਰ ਅਮਰ ਸਿੰਘ ਜੀ, ਸਵਰਗਵਾਸੀ ਅਮਰ ਕੌਰ ਪਿੰਡ ਰਸ਼ੀਮ ਡਿਸਟ੍ਰਿਕਟ ਲੁਧਿਆਣਾ ਤੋਂ ਨੇ। ਸਾਡੇ ਲੜਕੀ ਦੇ ਪਿਤਾ ਆਪਸਾ ਜਾਣਦੇ ਭਾਈ ਨਵਜੀਤ ਸਿੰਘ ਜੀ, ਮਾਤਾ ਬੀਬੀ ਪ੍ਰੀਤ ਕੌਰ ਜੀ, ਲੜਕੀ ਬੀਬਾ ਗੁਰਵਿੰਦਰ ਕੌਰ, ਲੜਕੀ ਦੇ ਦਾਦਾ ਦਾਦੀ ਦਾਦਾ ਸਰਦਾਰ ਜਸ ਸਿੰਘ ਜੀ, ਦਾਦੀ ਸਵਰਗਾ ਸ੍ਰੀ ਰੇਸ਼ਮ ਕੌਰ ਪਿੰਡ ਸ੍ਰੀ ਜ਼ਿਲ੍ਹਾ ਜਲੰਧਰ, ਸੁਭਾਗ ਜੋੜੀ ਕਾਕਾ ਜਸਨੂਰ ਸਿੰਘ, ਬੀਬਾ ਗੁਰਮਿੰਦਰ ਕੌਰ ਦਾ ਸ਼ੁਭ ਆਨੰਦ ਕਾਰਜ, ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸਤਿਕਾਰ ਗੁਰਮਜਾਦਾ ਨਾਲ ਸੰਪੂਰਨ ਹੋਇਆ। ਧੰਨ ਧੰਨ ਧੰਨ ਸ੍ਰੀ ਗੁਰੂ ਸਾਹਿਬ ਦਾ ਕੋਟ ਅਨਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ, ਭਾਈ ਹਰਦੀਪ ਸਿੰਘ, ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਜਰਨੈਲ ਸਿੰਘ ਜੀ ਜਥਾ, ਜਿਨ੍ਹਾਂ ਨੇ ਗੁਰਬਾਣੀ ਦੀ ਲਾਵਾਂ ਦਾ ਪਾਠ, ਗੁਰਬਾਣੀ ਦੀ ਲਾਵਾਂ ਦਾ ਸ਼ਬਦ ਕੀਰਤਨ ਸੰਗਤਾਂ ਨੂੰ ਸਾਰਵਰਨ ਕਰਾਇਆ, ਸਾਰੇ ਜਥਿਆਂ ਦਾ ਔਰ ਗੁਰੂ ਘਰ ਦੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਅਪਾਰ ਕਿਰਪਾ ਸਦਕਾ ਜੋ ਆਨੰਦ ਕਾਰਜ ਰਸਮ ਸੰਪੂਰਨ ਹੋਈ ਹੈ, ਦੋਹਾਂ ਪਰਿਵਾਰਾਂ ਨੂੰ ਭਾਈ ਹਰਮਿੰਦਰ ਸਿੰਘ ਜੀ ਸਿੰਧ, ਬੀਬੀ ਬਲਜੀਤ ਕੌਰ ਸਿੰਧ, ਭਾਈ ਨਵਜੀਤ ਸਿੰਘ ਜੀ ਭੈਣ ਜੀ, ਬੀਬੀ ਪ੍ਰੀਤ ਕੌਰ, ਸੁਭਾਗ ਜੋੜੀ ਕਾਕਾ ਜਸਰੂਰ ਸਿੰਘ, ਬੀਬਾ ਗੁਰਵਿੰਦਰ ਕੌਰ, ਔਰ ਜਿੰਨੇ ਵੀ ਸਾਰੇ ਸੰਗਤ ਅੱਜ ਇਸ ਆਨੰਦਕਾਰੀ ਰਸਤੇ ਪਹੁੰਚੀ ਹੈ, ਸਾਰਿਆਂ ਨੂੰ ਹੀ ਇਸ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਆਨੰਦ ਕਾਰਜ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਹੁਣ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ 5-7 ਮਿੰਟ ਵਾਸਤੇ ਗੁਰਬਾਣੀ ਦੀ ਲਾਵਾਂ ਦੀ ਕਥਾ ਸਰਵਣ ਕਰਾਉਣਗੇ, ਉਸ ਤੋਂ ਉਪਰੰਤ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਖ ਖੁਸ਼ੀਆਂ ਪਾਤ ਛਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ।

पतित पावन भगत वत्सल कृपा देख जाने। श्री गुरु ग्रंथ साहिब महाराज सच्चे पातशाह जी दी पावन पवित्र हजूरी अंदर सुभाग जोड़ी काका जसनूर सिंह आते बीबा गुरमिंदर कौर दे शुभानंद कारज समागम विच सुभाए मान जुड़मिल बैठी गुरु प्यारी साध संगत जी, सब तो पहला महाराज जी की बख्शी हुई फतेह प्रवान करो। सारे आखो वाहिगुरु जी का खालसा वाहिगुरु जी की फतेह। महाराज जी की अपार रहमत सदका सरदार हरविंदर सिंह जी थिंद, सरदारनी बलजीत कौर जी थिंद, तिना दे सपुत्र काका जसनूर सिंह अते सरदार नवतेज सिंह जी, सरदारनी प्रीत कौर जी, तिना दी सपुत्री बीबा गुरमिंदर कौर, सुभाग जोड़ी काका जसनूर सिंह बीबा गुरमिंदर कौर दे शोभानंद कारज सतगुरां दी पावन हजूरी अंदर सतगुरां दी बख्शी होई रहत मर्यादा अनुसार संपूर्ण होण जा रहे ने। गुरु की हजूरी अंदर लामां दा पाठ शब्द कीर्तन गुरु कियां चार परकर्मा अरदास बेनती ते जिर जदों श्री मुखवाक हुक्मनामे सतगुरां दे वाजे आ जांदे हन ता उस वेले आनंद कारज संपूर्ण हुंदा है। सिख दे बच्चे बच्ची नूं गुरमत दे विधान अनुसार साडे जिन्ने भी दुनियावी रिश्ते हन उन्हां सारे रिश्तियां विचों संबंधां चों सब तो निघा लम्मा पति पत्नी वाला रिश्ता दर्जा प्राप्त हो जांदा है। इन्हां नूं भी ये सुभाग दर्जा सुभाग जोड़ी नूं प्राप्त हो रहा है। धन श्री गुरु ग्रंथ साहिब महाराज जी ने बख्शिश कीती है भी पति दा जीवन किहो जिहा ते पत्नी दा जीवन किहो जिहा होना चाहीदा है। जे दूजिया मतां नूं पढ़ीए साध संगत जी तां उन्हां दी कल्पना है कि सत जन्मां दा रिश्ता हुंदा है। सो श्री गुरु ग्रंथ साहिब जी दे विच ये नहीं किते भी लिखिया होया, लेकिन जेड़े श्री गुरु ग्रंथ साहिब जी दे सिद्धांत नूं अपना के गुरमत मर्यादा अनुसार आनंद कारज जोड़े करदे हन ते अपने जात सात नूं इहो जे पति बनदे ने उन्हां दा ये महाराज जी ने फैसला दिता भी दरगाह तक नाल निभदे ने, दरगाह विच परवाने जांदे ने और दोवें लोक सफले हुंदे ने। महाराज जी ने सुहागण नूं समझाया है पति ते पत्नी दा दर्जा कंत ते सुहागण इन्हां बच्चियां नूं प्राप्त हो रहा है। सुहागण नूं समझाया है कि जाए पुछो हो सुहागणी तुसी रावया किन्नी गुणी, ऐ सुपुत्री नवी बनी सुहागण जाए पुछो उन्हां नूं पुछो जिहड़ियां सियाणियां ने जिन्हां ने पति दा आनंद माणिया इस रिश्ते विच पूरे फर्ज निभाए ने कदे त्रेड़ नहीं आई, उन्हां नूं जा के पुछो तुसी केड़ियां गुणा राही अपने पति दी खुशी लई है ते ये रिश्ता जिहड़ा निघा है ये आनंद बनिया घर विच तुहाडे खुशियां ने। जाए पुछो सुहागणी तुसी रावया किन्नी गुणी, अगों फिर वो जिन्हां ने निभाया हुंदा है सहनशीलता वाला जीवन घर विच औख सुख सहारी हुंदी है तत्ता ठंडा सहारिया हुंदा है वो सुहागणा फिर कहिंदियां ने सहज संतोख सीगारिया मिठा बोलणी। ये गुण ने बीबा नूं धारण करने पैणे ने, भावें दुनियावी हुनर जिन्ना मर्जी है जिन्नी मर्जी तुहाडे कोल पढ़ाई पर गुरु तो बिना ये आनंद कारज इहदा नाम है जिंदगी विच आनंद नहीं आवे। अर जाए पुछो सुहागणी तुसी रावया किन्नी गुणी, सहज संतोख सीगारिया मिठा बोलणी। सहज संतोख दा शिगार लाया सी
ਬਹੁਤ ਸਹਿਜ ਰੱਖਿਆ ਹੈ, ਕਦੇ ਵੀ ਮਨ ਵਿੱਚ ਹਰਖ ਨਹੀਂ ਕੀਤਾ। ਨਵੇਂ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਸਭ ਦੀ ਗੱਲ ਸੁਣੀ ਹੈ, ਸਭ ਨੂੰ ਸਨਮਾਨ ਦਿੱਤਾ ਹੈ, ਸਭ ਦੇ ਅੱਗੇ ਨਿਮਰਤਾ ਰੱਖੀ ਹੈ। ਸਹਿਜ ਆਏ, ਸਹਿਜ ਸੰਤੋਖ ਰੱਖਿਆ ਹੈ, ਜੋ ਮਿਲ ਗਿਆ ਉਹਨੂੰ ਪ੍ਰਵਾਨ ਕੀਤਾ ਹੈ, ਜਿੱਦ ਨਹੀਂ ਕੀਤੀ। ਸਹਿਜ ਸੰਤੋਖ ਸੀਗਾਰੀਆ, ਇਹ ਸੀਗਾਰ ਲਾਏ ਨੇ ਮੈਂ। ਭੈਣੇ ਤੂੰ ਵੀ ਕਾਮਯਾਬ ਹੋ ਜਾਵੇਂਗੀ, ਮੇਰਾ ਤਜਰਬਾ ਹੈ। ਅਰ ਸਹਿਜ ਸੰਤੋਖ ਸੀਗਾਰੀਆ, ਮਿੱਠਾ ਬੋਲਣੀ ਸਭ ਤੋਂ ਵੱਡਾ ਗੁਣ ਆ, ਮਿੱਠਾ ਬੋਲਣਾ ਸਾਰਿਆਂ ਨੂੰ ਘਰ ਵਿੱਚ, ਨਵੇਂ ਪਤੀ ਨੂੰ ਕਦੇ ਮੂੰਹ ਨਾ ਫਿਟਕਾਰਨਾ, ਆਪਣੇ ਗੁਣ ਦਾ ਕਦੇ ਵੀ ਹੁਨਰ ਦਾ ਅਭਿਮਾਨ ਨਾ ਕਰਨਾ। ਸੋ ਮਿੱਠਾ ਬੋਲਣੀ, ਪਿਰ ਰੀ ਸਾਲੂ ਤਾਂ ਮਿਲਾ ਜਾਂ ਗੁਰਕਾ ਸ਼ਬਦ ਸੁਣੀ, ਪਿਰ ਪਿਆਰਾ ਰਸਾਂ ਦਾ ਘਰ ਪਤੀ, ਫਿਰ ਉਹਦੇ ਨਾਲ ਹਰ ਵਕਤ ਉਹਦਾ ਆਨੰਦ, ਉਹਦਾ ਸੁੱਖ, ਉਹਦੀ ਖੁਸ਼ੀ ਤਾਂ ਮਿਲੇਗੀ ਜਦੋਂ ਵੱਡੇ ਪੂਜਨੀਕ ਸਤਿਗੁਰਾਂ ਦਾ ਉਪਦੇਸ਼ ਸੁਣਿਆ ਜਾਂ ਗੁਰਕਾ ਸ਼ਬਦ ਸੁਣੀ, ਗੁਰੂ ਦਾ ਉਪਦੇਸ਼ ਸੁਣਿਆ। ਵੇਖੋ ਗੁਰੂ ਦਾ ਉਪਦੇਸ਼ ਆਪਾਂ ਨੂੰ ਸਮਾਜਿਕ ਗੱਲਾਂ ਵੀ ਦਿੰਦਾ ਅਤੇ ਅੰਤਰੀਬ ਗੁਣ ਵੀ। ਜੋ ਲਾਵਾਂ ਨੇ ਕਿਹਾ ਉੱਥੋਂ ਤੱਕ ਸਾਡੀ ਅਜੇ ਅਵਸਥਾ ਨਹੀਂ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਹਾਗਣੀ ਨੂੰ ਗੁਣ ਦਿੱਤਾ। ਭਗਤ ਰਵਿਦਾਸ ਸਾਹਿਬ ਜੀ ਨੇ ਕਿਹਾ ਸਹਿ ਕੀ ਸਾਰ ਸੁਹਾਗਣ ਜਾਣਾ, ਸਹਿ ਪਤੀ ਦੀ ਸਾਰ ਨੂੰ ਸੁਹਾਗਣੀ ਜਾਣਦੀ ਹੁੰਦੀ, ਤਜ ਅਭਿਮਾਨ ਸੁਖ ਰਲੀਆਂ ਮਨ। ਉਹ ਆਪਣੇ ਅਭਿਮਾਨ ਨੂੰ ਛੱਡ ਕੇ ਹੰਕਾਰ ਨੂੰ ਨਿਮਰਤਾ ਧਾਰਨ ਕਰਕੇ ਹਿਰਦੇ ਵਿੱਚ ਪਤੀ ਦੀ ਆਗਿਆ ਵਿੱਚ ਰਹਿ ਕੇ ਅਤੇ ਸਾਰੀਆਂ ਖੁਸ਼ੀਆਂ ਮਾਣਦੀ ਹੈ। ਤਨ ਮਨ ਦੇ ਨਾ ਅੰਤਰ ਰੱਖ, ਆਪਣਾ ਤਨ ਮਨ ਆਪਣੇ ਪਤੀ ਨੂੰ ਸਮਰਪਿਤ ਕਰਦੀ, ਕੋਈ ਵਿੱਥ ਫਰਕ ਨਹੀਂ ਰੱਖਦੀ। ਅਵਰਾ ਦੇਖ ਨਾ ਸੁਣੈ ਭਖ, ਇਹ ਪਤਨੀ ਦਾ ਸੱਤ ਆ, ਜਾਤ ਆ। ਆਪਣੇ ਪਤੀ ਤੋਂ ਬਿਨਾਂ ਪਰਾਏ ਪੁਰਸ਼ਾਂ ਨੂੰ ਨਾ ਨਿਗਾਹ ਭਰ ਕੇ ਦੇਖਦੀ ਹੈ ਮੈਲੀ ਨਿਗਾਹ ਨਾਲ। ਅਵਰਾ ਦੇਖ ਨਾ ਸੁਣੈ ਭਖ ਹੈ, ਨਾ ਉਹਦਾ ਜਸ ਸੁਣਦੀ ਹੈ ਅਤੇ ਨਾ ਉਹਦਾ ਜਸ ਜ਼ਬਾਨ ਤੋਂ ਕਦੇ ਓਹਲੇ ਵੀ ਕਰਦੀ ਹੈ। ਅਭਖ ਹੈ ਦਾ ਭਾਵ ਇਹ ਹੈ ਪਤਨੀ ਦਾ ਜਤ ਜਿਹੜਾ ਨਿਭਾਉਣਾ ਹੈ। ਅਤੇ ਪਤਨੀ ਪਤੀ ਨੂੰ ਵੀ ਮਹਾਰਾਜ ਜੀ ਨੇ, ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਿਖਾਣਾ। ਇਹ ਰੂਲ ਦਿੱਤੇ ਨੇ, ਇੱਕ ਨਾਰੀ ਦਾ ਜਤੀ ਜਿਹਦੇ ਨਾਲ ਆਨੰਦ ਕਾਰਜ ਹੋਇਆ ਜਸਤ ਵਿੱਚ ਪਰਪੱਕ ਰਹਿਣਾ ਵਾ, ਅਤੇ ਦੂਜੀਆਂ ਜਿਹੜੀਆਂ ਵੱਡੀਆਂ ਉਹਨਾਂ ਨੂੰ ਮਾਵਾਂ, ਅਤੇ ਬਰਾਬਰ ਦੀਆਂ ਨੂੰ ਭੈਣਾਂ, ਛੋਟੀਆਂ ਨੂੰ ਸਪੁੱਤਰੀਆਂ ਕਰਕੇ ਜਾਣਨਾ ਵਾ। ਇਹ ਜਾਤ ਰੱਖਣਾ ਹੈ ਸਿੱਖ ਦੇ ਬੱਚੇ ਨੇ, ਪਤੀ ਨੇ। ਸੋ ਇਹ ਸਾਨੂੰ ਜਾਤ ਸੱਤ ਦਿੱਤਾ ਹੈ, ਇਹ ਸਭ ਤੋਂ ਵੱਡਾ ਗੁਣ ਹੈ। ਇਸ ਗੁਣ ਨਾਲ ਜੇ ਦੋਵਾਂ ਜੀਆਂ ਵਿੱਚ ਆ ਅਤੇ ਬੇਅੰਤ ਗੁਣ ਨਾਲ ਆ ਜਾਂਦੇ ਨੇ ਜਤ ਸੱਤ। ਜਿਵੇਂ ਦਰਖਤ ਹੁੰਦਾ ਉਹਦਾ ਮੁੱਢ ਜਿੰਨਾ ਮਜ਼ਬੂਤ ਹੋਵੇ ਉਹਨਾਂ ਫਲੀਭੂਤ ਹੁੰਦਾ ਵਾ, ਜਤ ਸੱਤ ਦੋਵਾਂ ਜੀਆਂ ਦਾ ਮੁੱਢ ਹੈ। ਇਹਨੇ ਮਜ਼ਬੂਤ ਕਰਨਾ ਘਰ ਨੂੰ, ਖਾਨਦਾਨ ਨੂੰ, ਔਰ ਇਹਨੂੰ ਫਿਰ ਫਲ ਲੱਗੇਗਾ ਸੋਹਣੇ ਬੂਟਿਆਂ ਦਾ, ਖਾਨਦਾਨ ਦਾ, ਸਮਾਜ ਸੇਵੀ ਲੋਕਾਂ ਦਾ, ਭਗਤਾਂ ਦਾ, ਰਾਜਨੀਤਿਕ ਲੋਕਾਂ ਦਾ। ਇਹਦੇ ਵਿੱਚੋਂ ਹੀ ਪੈਦਾ ਹੁੰਦੇ ਨੇ ਉਹ ਜਿਹੜੇ ਸੰਸਾਰ ਨੂੰ ਬਹੁਤ ਕੁਝ ਦੇ ਜਾਂਦੇ ਨੇ ਲੋਕ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਹਾ ਜਿਹੜੇ ਇਹੋ ਜਿਹੇ ਪਤੀ ਸਤੀ ਨੇ, ਪਤਨੀ ਨੂੰ ਕਿੰਨਾ ਮਾਣ ਦਿੱਤਾ, ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਂਦੇ ਹਾਂ। ਮਹਾਰਾਜ ਕਹਿੰਦੇ ਜੀ ਜਿਸ ਪਤਨੀ ਨੇ ਆਪਣੇ ਪਿਆਰੇ ਨੂੰ, ਪਤੀ ਨੂੰ ਰੱਬ ਕਰਕੇ ਜਾਣਿਆ ਨਾ, ਧੰਨ ਸਤੀ ਦਰਗਾਹ ਪ੍ਰਵਾਨਿਆ। ਧੰਨ ਉਹ ਸਤੀ ਹੈ, ਉਹ ਇਸਤਰੀ ਹੈ, ਦਰਗਾਹ ਵਿੱਚ ਵੀ ਪ੍ਰਵਾਨ ਹੁੰਦੀ ਹੈ, ਇੱਥੇ ਵੀ ਮਾਣ ਪਾਉਂਦੀ ਹੈ, ਦੂਜਿਆਂ ਨੂੰ ਚਾਨਣ ਮਰਾਰਾ ਬਣਦੀ ਹੈ, ਅਤੇ ਉਹਨਾਂ ਦੀ ਵੱਡੀ ਉਮਰ ਤੱਕ ਉਹਨਾਂ ਨੂੰ ਮਹੱਲੇ ਸਮਾਜ ਵਿੱਚ ਪੂਜਿਆ ਜਾਂਦਾ ਵਾ ਉਹਨਾਂ ਬੀਬੀਆਂ ਨੂੰ। ਇਹ ਸਾਨੂੰ ਸਿਧਾਂਤ ਸੱਚੇ ਪਾਤਸ਼ਾਹ ਜੀ ਨੇ ਦਿੱਤੇ ਨੇ। ਬਾਕੀ ਗੁਣ ਭਗਤੀ ਦਾ ਆ ਜਾਂਦਾ, ਜਿੱਥੇ ਜਸਾ ਤਿਆ ਉੱਥੇ ਭਗਤੀ ਦਾ ਗੁਣ, ਗੁਰੂ ਦੇ ਸਨਮੁਖ ਰਹਿਣ ਦਾ, ਇਹ ਗੁਣ ਵੀ ਆ ਕੇ ਡੇਰਾ ਲਾ ਲੈਂਦੇ ਨੇ। ਇੱਕ ਦਿਨ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਇਹ ਬਖਸ਼ਿਸ਼ ਹੋਵੇ, ਏਕ ਸੋ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਪਤੀ ਪਤਨੀ ਕਿਹਾ ਇੱਕ ਜਿਨ੍ਹਾਂ ਦਾ ਵਿਚਾਰ ਇੱਕ ਹੈ, ਬੁੱਧੀ ਇੱਕ ਹੈ, ਆਤਮਾ ਇੱਕ ਹੈ, ਸੋ ਉਨ ਉਹੀ ਪਤੀ ਅਤੇ ਪਤਨੀ ਨੇ, ਅਤੇ ਜਿੱਥੇ ਗੁਣ ਨੇ ਉੱਥੇ ਆਤਮਾ ਦਾ ਵੀ ਮਿਲਾਪ ਹੋ ਜਾਂਦਾ ਹੈ।
ਫਿਰ ਦੇ ਵੀ ਇੱਕ ਹੋ ਜਾਂਦੇ ਨੇ, ਫਿਰ ਕੋਈ ਵੀ ਤਾਕਤ ਨਹੀਂ ਜਿਹੜੀ ਉਹਨਾਂ ਨੂੰ ਵੱਖ ਕਰ ਦੇਵੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਇਸ ਭਾਗ ਜੋੜੀ ਨੂੰ, ਦੋਹਾਂ ਪਰਿਵਾਰਾਂ ਨੂੰ, ਥਿੰਦ ਪਰਿਵਾਰ ਅਤੇ ਲੜਕੀ ਵਾਲੇ ਪਰਿਵਾਰ ਸਰਦਾਰ ਨਵਤੇਜ ਸਿੰਘ ਜੀ, ਇਹ ਬੱਚਿਆਂ ਦੇ ਆਨੰਦ ਕਾਰਜ ਦੀ ਸਮਾਗਮ ਦੀ ਦਾਸ ਵੱਲੋਂ ਬਹੁਤ ਬਹੁਤ ਵਧਾਈ ਹੈ। ਸਤਿਗੁਰੂ ਖੁਸ਼ੀਆਂ ਖੇੜੇ ਪ੍ਰਦਾਨ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਆਪਾਂ ਅਰਦਾਸ ਕਰਾਂਗੇ ਸਲੋਕ ਪੜ੍ਹ ਕੇ ਸ਼੍ਰੀ ਮੁੱਖ ਵਾਕ, ਅਤੇ ਉਸ ਤੋਂ ਬਾਅਦ ਕੁਝ ਨੁਮਾਇੰਦੇ ਜਿਹੜੇ ਆ ਉਹਨਾਂ ਨੇ ਬੱਚਿਆਂ ਨੂੰ ਸੋ ਵਿਚਾਰ ਦੇਣੀ ਹੈ। ਦੋ ਚਾਰ ਮਿੰਟ ਇੱਥੇ ਹੀ ਦਾਸ ਵੱਲੋਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ।

ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹਿ ਤੇ ਅਕਹ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਝੰਗੀਆਂ ਭੁਝੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ।

ਪਾਦਾ ਰਾਖਾ ਪਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਧਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ, ਸਰਦਾਰ ਹਰਵਿੰਦਰ ਸਿੰਘ ਜੀ ਥਿੰਦ, ਸਰਦਾਰਨੀ ਬਲਜੀਤ ਕੌਰ ਜੀ ਥਿੰਦ, ਤਿਨ੍ਹਾਂ ਦੇ ਸਪੁੱਤਰ ਕਾਕਾ ਜਸਨੂਰ ਸਿੰਘ ਅਤੇ ਸਰਦਾਰ ਨਵਤੇਜ ਸਿੰਘ ਜੀ, ਸਰਦਾਰਨੀ ਪ੍ਰੀਤ ਕੌਰ ਜੀ, ਤਿਨ੍ਹਾਂ ਦੀ ਸਪੁੱਤਰੀ ਬੀਬਾ ਗੁਰਮਿੰਦਰ ਕੌਰ, ਸਤਿਗੁਰੂ ਮਹਾਰਾਜ

ਕੀਰਤਨ ਵਧਾਈ ਦੇ ਸ਼ਬਦਾਂ ਰਾਹੀਂ ਸ਼ਬਦ ਵਿਚਾਰ ਰਾਹੀਂ ਸੰਪੰਨ ਹੋਏ ਹਨ। ਆਪ ਜੀ ਕੇ ਹਜ਼ੂਰ ਸਜ ਕੇ ਸੇਵਕਾਂ ਪਾਸੋਂ ਲਾਵਾਂ ਦੇ ਪਾਠ ਉਚਾਰਨ ਕਰਦਿਆਂ ਸ਼ਬਦ ਕੀਰਤਨ ਗਾਇਨ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸੁਮਤ ਬਖਸ਼ਣੀ, ਅੰਗ ਸੰਗ ਸਹਾਈ ਹੋਣਾ, ਭੈ ਭਾਵਨੀ ਬਖਸ਼ਿਸ਼ ਕਰਨੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ, ਸੁਭਾਗ ਜੋੜੀ ਕਾਕਾ ਜਸਨੂਰ ਸਿੰਘ ਬੀਬਾ ਗੁਰਮਿੰਦਰ ਕੌਰ ਆਪ ਜੀ ਵੱਲੋਂ ਬਖਸ਼ੇ ਹੋਏ ਗ੍ਰਿਸ ਧਰਮ ਵਿੱਚ ਪ੍ਰਵੇਸ਼ ਹੋਏ ਹਨ, ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਗ੍ਰਿਸਤ ਧਰਮ ਦੇ ਸਰਬ ਸੁੱਖ ਪ੍ਰਦਾਨ ਕਰਨੇ ਜੀਓ, ਅਤੇ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ, ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ, ਅਤੇ ਸੁਭਾਗ ਜੋੜੀ ਨੂੰ ਧੰਨ ਫਿਰ ਇਹਨਾਂ ਆਖੀਆਂ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀ ਐ ਸੋਏ, ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀ ਐ ਸੋਏ ਵਾਲਾ, ਆਪਸ ਵਿੱਚ ਪ੍ਰੇਮ ਇਤਫਾਕ ਰੂਹਾਂ ਦਾ ਮੇਲ ਮਿਲਾਪ ਬਖਸ਼ਿਸ਼ ਕਰਨਾ ਜੀਓ, ਅੰਗ ਸੰਗ ਸਹਾਈ ਹੋਣਾ ਸੁਭਾਗ ਜੋੜੀ ਵੱਲੋਂ, ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ, ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਆਪ ਜੀ ਪੁਸ਼ਾਕੇ ਅੰਗੀਕਾਰ ਕਰੋ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਠਕ ਦੂਰ ਕਰਨੇ, ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਸਰਦਾਰ ਨਵਤੇਜ ਸਿੰਘ ਜੀ ਵੱਲੋਂ, ਸਮੂਹ ਪਰਿਵਾਰ ਵੱਲੋਂ, ਸਤਿਗੁਰੂ ਮਹਾਰਾਜ ਜੀਓ ਇਹਨਾਂ ਖੁਸ਼ੀਆਂ ਵਿੱਚ ਆਪ ਜੀ ਨੂੰ ਸਮੁੱਚਾ ਰੁਮਾਲਾ ਸੈੱਟ ਸੰਪੂਰਨ ਪੁਸ਼ਾਕਾ ਸਤਿਗੁਰੂ ਮਹਾਰਾਜ ਜੀਓ ਭੇਟ ਕੀਤਾ ਗਿਆ ਹੈ, ਜੋ ਆਪ ਜੀ ਨੇ ਇਸ ਵੇਲੇ ਧਾਰਨ ਕੀਤਾ ਹੋਇਆ ਹੈ। ਕਿਰਪਾ ਕਰਨੀ ਸਰਦਾਰ ਨਵਤੇਜ ਸਿੰਘ ਜੀ, ਸਮੂਹ ਪਰਿਵਾਰ ਦੀਆਂ ਕੀਤੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ, ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਸਤਿਗੁਰੂ ਮਹਾਰਾਜ ਜੀ ਉਹ ਕਿਰਪਾ ਕਰਨੀ ਨੇਕ ਕਮਾਈਆਂ ਵਿੱਚ ਵਾਧੇ ਪਾਉਣੇ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਆਪ ਜੀ ਨੇ ਪੁਸ਼ਾਕੇ ਅੰਗੀਕਾਰ ਨੇ ਖੁਸ਼ੀਆਂ ਖੇੜੇ ਪ੍ਰਦਾਨ ਕਰਨੇ। ਸਤਿਗੁਰੂ ਮਹਾਰਾਜ ਜੀਓ ਇਸ ਵੇਲੇ ਦੋਹਾਂ ਹੀ ਪਰਿਵਾਰਾਂ ਵੱਲੋਂ, ਧੇਤਿਆਂ ਪੋਤੇਤਿਆਂ ਵੱਲੋਂ ਬੱਚਿਆਂ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਹਜ਼ੂਰ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਆਨੰਦ ਕਾਰਜ ਸਮਾਗਮ ਵਿੱਚ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ, ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਖੁਸ਼ੀਆਂ ਖੇੜੇ ਪ੍ਰਦਾਨ ਕਰਨੇ, ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੁਭਾਗ ਜੋੜੀ ਨੂੰ ਅਸੀਸ ਪ੍ਰਦਾਨ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ

ਔਖੀ ਘੜੀ ਨਾ ਦੇਖਣ ਦੇਈ।

0: ਖਾਲਸਾ
1: ਹਾਜ਼ਰਾ ਹਜ਼ੂਰ ਸਤਿਪੁਰਾਪੁਰ ਚੌਥਾ ਦੇ ਮੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗ ਜੀ ਧੰਨਵਾਦੀਆਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਦੀ ਲਾਵਾਂ ਤੇ ਕਥਾ ਸਰਵਣ ਕਰਾਈ। ਇਸ ਸ਼ੁਭ ਆਨੰਦ ਕਾਰਜ ਦੇ ਦੋਨਾਂ ਪਰਿਵਾਰਾਂ ਸੁਹਾਗ ਜੋੜੀ ਆਈ ਹੋਈ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਦੋਹਾਂ ਪਰਿਵਾਰਾਂ ਵੱਲੋਂ ਹੀ ਜਿੰਨੇ ਵੀ ਸਕੇ ਸੰਬੰਧੀ ਸਾਰੇ ਰਿਸ਼ਤੇਦਾਰ ਇਸ ਆਨੰਦ ਕਾਰਜ ਆਸਮ 'ਤੇ ਪਹੁੰਚੇ ਨੇ, ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਜਿੱਥੋਂ ਵੀ ਦੂਰੋਂ ਨੇੜਿਓਂ ਆਏ ਆ, ਸਾਰਿਆਂ ਦਾ ਹੀ ਸੰਗਤੀ ਰੂਪ 'ਤੇ ਇਸ ਆਨੰਦ ਕਾਰਜ ਰਸਤੇ ਪਹੁੰਚ ਕੇ ਹਾਜ਼ਰੀ ਲਵਾਈ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੂ ਸੰਗਤ ਨੂੰ ਦੋਹਾਂ ਪਰਿਵਾਰਾਂ ਨੂੰ ਸੁਹਾਜੜੇ ਨੂੰ ਇਸ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਹੁਣ ਸਾਡੇ ਕੋਲ ਭਾਈ ਜਸਵਿੰਦਰ ਸਿੰਘ ਜੀ ਉਹ ਕੈਲੀਫੋਰਨੀਆ 'ਤੇ ਪਹੁੰਚੇ ਨੇ, ਗੁਰਬਾਣੀ ਦੀ ਕਵਿਤਾ ਆਪ ਜੀ ਨੂੰ ਸਰਵਣ ਕਰਾਉਣਗੇ। ਉਸ ਤੋਂ ਭਾਈ ਬਾਅਦ ਭਾਈ ਹਰਜਿੰਦਰ ਸਿੰਘ ਜੀ ਆਪਣੇ ਸੰਗਤਾਂ ਨੂੰ ਆਪਣੇ ਵਿਚਾਰ ਸਾਂਝੇ ਕਰਨੇ। ਆਓ ਪਹਿਲਾਂ ਆਪਾਂ ਅੱਜ ਭਾਈ ਜਸਵਿੰਦਰ ਸਿੰਘ ਤੋਂ ਇੱਕ ਕਵਿਤਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ ਹੁਕਮ ਅਕਾਲ ਤਖਤ ਤਾ ਮੰਨਣਾ ਸਮਝੋ ਹੁਕਮ ਦਰਗਾਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ ਅਗਵਾਈ।

तर दिया ए संसार समुंदर पैण ना

ਕਲਮ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਗੁਰੂ ਰਾਮਦਾਸ ਲਾਮਾ ਹੈ ਆਚਾਰੀਆਂ, ਸੂਹੀ ਰਾਗ ਵਿੱਚ ਲਿਖੀਆਂ ਪਿਆਰੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਕੀਆਂ ਗੁਰਸਿੱਖ ਸੰਗਤਾਂ ਜੁੜ ਬੈਠੀਆਂ, ਪਿਆਰ ਵਿੱਚ ਆਓ। ਸਭ ਤੋਂ ਪਹਿਲਾਂ ਫਤਿਹ ਗਜਾਓ, ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਅੱਜ ਆਨੰਦ ਕਾਰਜ ਦੀ ਰਸਮ ਹੋਈ ਹੈ, ਥਿੰਦ ਪਰਿਵਾਰ ਅਤੇ ਸਾਡੇ ਵੀਰ ਸੰਧੂ ਪਰਿਵਾਰ ਦੋ ਪਰਿਵਾਰਾਂ ਦਾ ਮੇਲ ਸਤਿਗੁਰ ਸੱਚੇ ਪਾਤਸ਼ਾਹ ਨੇ ਕਰਾਇਆ। ਗੁਰੂ ਕਿਰਪਾ ਕਰੇ, ਪ੍ਰੇਮ ਪਿਆਰ ਅਥਪਾਕ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਸਾਡੇ ਵੀਰ ਨਵਤੇਜ ਸਿੰਘ ਜੀ ਸੰਧੂ, ਸਾਡੇ ਭੈਣ ਜੀ ਪ੍ਰੀਤ ਕੌਰ, ਉਹਨਾਂ ਦੀ ਬੱਚੀ ਗੁਰਛਿੰਦਰ ਕੌਰ ਦਾ ਸ਼ੁਭ ਆਨੰਦ ਕਾਰਜ, ਗੁਰਵਿੰਦਰ ਕੌਰ ਸੰਧੂ ਜਿਨ੍ਹਾਂ ਦਾ ਸ਼ੁਭ ਆਨੰਦ ਕਾਰਜ, ਥਿੰਦ ਪਰਿਵਾਰ ਪਿਤਾ ਹਰਵਿੰਦਰ ਸਿੰਘ ਅਤੇ ਸਾਡੇ ਭੈਣ ਜੀ ਬਲਜੀਤ ਕੌਰ, ਜਿਨ੍ਹਾਂ ਦੇ ਸਪੁੱਤਰ ਜਸਨੂਰ ਸਿੰਘ ਦਾ ਅੱਜ ਦੋ ਬੱਚਿਆਂ ਦਾ ਆਨੰਦ ਕਾਰਜ ਹੋਇਆ। ਦੋਨੇ ਪਰਿਵਾਰ ਵਧਾਈ ਦੇ ਪਾਤਰ ਨੇ, ਬੜੇ ਚੰਗੇ ਪਰਿਵਾਰ ਨੇ ਸਾਡੇ ਵੀਰ ਬਿੰਦਰ ਸਿੰਘ, ਬਹੁਤਾ ਬਿੰਦਰ ਦੇ ਨਾਂ 'ਤੇ ਜਾਣਦੇ ਹਾਂ। ਪੰਥ ਦੀ ਕੌਮ ਦੀ ਸੇਵਾ ਦੇ ਵਿੱਚ ਬੜੇ ਪਰਤੱਤ ਰਹਿੰਦੇ ਨੇ। ਉੱਧਰ ਥਿੰਦ ਪਰਿਵਾਰ ਕੌਮ ਦੀ ਪੰਥ ਦੀ ਸੇਵਾ ਕਰਦੇ ਅਤੇ ਕਰਦੇ ਰਹਿਣ, ਗੁਰੂ ਕਿਰਪਾ ਕਰੇ। ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ, ਦੋ ਪਰਿਵਾਰਾਂ ਦਾ ਮੇਲ ਹੋਇਆ ਹੈ। ਅੱਜ ਬੱਚੀ ਗੁਰਛਿੰਦਰ ਕੌਰ ਗੁਰਮਿੰਦਰ ਹੁਣ ਨਿਕਾਹ ਲਾਗਲੀ ਘਟੀ ਹੋਈ ਆ, ਸਾਡੀ ਬੱਚੀ ਸਾਡੀ ਭਤੀਜੀ ਆ ਗੁਰਛਿੰਦਰ ਕੌਰ ਦਾ ਗੁਰਮਿੰਦਰ ਕੌਰ, ਗੁਰਮਿੰਦਰ ਕੌਰ ਦਾ ਸ਼ੁਭ ਆਨੰਦ ਕਾਰਜ ਹੋਇਆ। ਕੋਈ ਗੱਲ ਨਹੀਂ, ਗੁਰੂ ਕਿਰਪਾ ਕਰੇ। ਇੱਕ ਸ਼ਹਿਰ ਹੋਇਆ ਕਬੀਸ਼ਰ ਭਾਈ ਜੋਗਾ ਸਿੰਘ ਭਾਗੋਵਾਲੀਆ, ਉਹਨੇ ਇੱਕ ਬੱਚਿਆਂ ਦੇ ਪ੍ਰਥਾਈ ਸ਼ੇਰ ਬੜਾ ਕਮਾਲ ਦਾ ਲਿਖਿਆ। ਆਪਾਂ ਬੱਚਿਆਂ ਨੂੰ ਪਾਲਦੇ ਹਾਂ, ਸਾਰੇ ਪਰਿਵਾਰਾਂ ਵਾਲੇ ਹਾਂ, ਪਰਵਰਿਸ਼ ਮਾਂ ਪਿਤਾ ਕਰਦਾ ਬੱਚਿਆਂ ਦੀ, ਪੜ੍ਹਾਉਂਦਾ ਲਿਖਾਉਂਦਾ ਹੈ। ਜੇ ਕਹੋ ਵੀ ਇਹਨਾਂ ਬੱਚਿਆਂ ਨੂੰ ਮੈਂ ਸਿੱਖਿਆ ਦੇਣੀ, ਮੈਂ ਨਹੀਂ ਦੇ ਸਕਦਾ, ਮੈਂ ਤਾਂ ਅਨਪੜ੍ਹ ਬੰਦਾ। ਪਰ ਸਿੱਖਿਆ ਗੁਰੂ ਤੋਂ ਮਿਲਣੀ ਹੈ, ਗੁਰੂ ਸਾਹਿਬਾਨਾਂ ਤੋਂ ਮਿਲਣੀ ਹੈ। ਉਹਨੇ ਇੱਕ ਸ਼ੇਰ ਬੜਾ ਕਮਾਲ ਦਾ ਲਿਖਿਆ, ਭਾਗਾ ਬਿਨਾਂ ਸੰਤਾਨ ਦੀ ਦਾਤ ਕਿੱਥੇ, ਤੇ ਬੇੜੇ ਬਾਪ ਦੇ ਰੌਣਕਾਂ ਲਾਉਣ, ਧੀਆਂ ਖੇਡਣ ਰਲ ਕੇ ਜਦੋਂ ਸਹੇਲੀਆਂ ਚ ਨਾਲ ਵੀਰਾਂ ਦੇ, ਕਿ ਕਲੀ ਪਾਉਣ ਧੀਆਂ, ਹੋ ਰੱਖਣ ਵਾਸਤੇ ਬਾਪ ਦੀ ਪੱਗ ਉੱਚੀ, ਤੇ ਸੰਭਲ ਸੰਭਲ ਕੇ ਪੈਰ ਟਿਕਾਉਣ ਧੀਆਂ, ਭਾਗੋ ਵਾਲੀਆ ਆਪਣੇ ਮਾਪਿਆਂ ਦੀ, ਤੇ ਸਹੁਰੇ ਬੈਠੀਆਂ
ਖੈਰ ਮਨਾਉਣ ਧੀਆਂ ਭਾਗੋ ਵਾਲੀਆਂ ਆਪਣੇ ਮਾਪਿਆਂ ਦੀ ਤੇ ਸਹੁਰੇ ਬੈਠੀਆਂ ਖੈਰ ਮਨਾਉਣ ਧੀਆਂ ਅੱਜ ਇਸ ਸਾਡੀ ਬੱਚੀ ਨੇ ਥਿੰਦ ਪਰਿਵਾਰ ਦੇ ਵਿੱਚ ਜਾਣਾ ਚਾਹੇ ਦੂਰ ਆ ਚਾਹੇ ਨੇੜੇ ਆ ਪਰ ਜਿਹੜੀਆਂ ਬੱਚੀਆਂ ਜਾਂ ਬੱਚਾ ਨਾ ਆਪਣੇ ਮਾਤਾ ਪਿਤਾ ਦੀ ਸਾਰ ਲੈਂਦਾ ਗੁਰੂ ਕਿਰਪਾ ਕਰੇ ਉਹੀ ਜਾਣਦੇ ਧੀਆਂ ਦੇ ਨਾਲ ਪਿਆਰ ਜਿਹਦੇ ਘਰ ਧੀ ਨੇ ਜਨਮ ਨਹੀਂ ਲਿਆ ਉਹਨੂੰ ਇਸ ਪਿਆਰ ਦੀ ਬਾਲੀ ਸਾਰ ਨਹੀਂ ਹੁੰਦੀ ਉੱਚ ਕੋਟੀ ਦੇ ਢਾਡੀ ਹੋਏ ਨੇ ਭਾਈ ਤ੍ਰਿਲੋਚਨ ਸਿੰਘ ਜੀ ਪਮਦੀ ਅੱਜ ਉਹ ਅੱਜ ਜੋ ਦਿਨ ਆ ਸ਼ਗਨਾਂ ਦਾ ਨਾ ਆਪਾਂ ਸਾਰੇ ਕਿਉਂਕਿ ਬਿੰਦਰ ਸਿੰਘ ਦੀ ਬੜੀ ਵਾਕਵੀ ਹੈ ਕੈਲੀਫੋਰਨੀਆ ਤੋਂ ਵੀ ਪਹੁੰਚੇ ਨੇ ਮੇਰੇ ਵੀਰ ਸੱਜਣ ਮੈਂ ਜੁੱਬਾ ਸਿਟੀ ਤੋਂ ਪਹੁੰਚਿਆ ਇਸ ਵੀਰ ਨਾਲ ਬਹੁਤ ਪੁਰਾਣਾ ਦੋਸਤਾਨਾ ਭਰਾ ਸਾਡਾ ਅਸੀਂ ਨਿਊਜ਼ੀਲੈਂਡ ਦੇ ਵਿੱਚ ਵੀ ਇਕੱਠੇ ਰਹੇ ਹਾਂ ਅਤੇ ਇਹਦਾ ਪਿੰਡ ਸਰੀ ਹੈ ਅਤੇ ਮੇਰਾ ਨਾਲ ਹੀ ਲਾਗੇ ਲਿੱਤਰਾਂ ਦੇ ਨਾਲ ਹੀ ਵੀਰ ਪਿੰਡ ਪਹਿਲਾਂ ਤੋਂ ਇੱਕ ਦੂਜੇ ਨਾਲ ਜਾਣ ਪਛਾਣ ਹੈ ਪੁਰਾਣੀ ਬਜ਼ੁਰਗਾਂ ਦੀ ਰਿਸ਼ਤੇਦਾਰੀ ਵੀ ਹੈ ਇਸ ਲਈ ਦੂਰ ਦਰੇਡਿਆਂ ਤੋਂ ਜਿੰਨੇ ਮੇਰੇ ਵੀਰ ਸਾਕ ਸੰਬੰਧੀ ਪਹੁੰਚੇ ਨੇ ਸਾਡੇ ਥਿੰਦ ਪਰਿਵਾਰ ਵੱਲੋਂ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਵੀਰ ਨੂੰ ਜਦੋਂ ਕੋਈ ਪ੍ਰੋਗਰਾਮ ਹੁੰਦਾ ਨਾ ਸਾਡੇ ਤੇ ਇਹਨੂੰ ਅਸੀਂ ਬੇਨਤੀ ਕਰੀ ਹੈ ਪਰ ਇਹ ਜੱਕਾ ਤੱਕਾ ਨਹੀਂ ਕਰਦਾ ਪਹੁੰਚ ਹੀ ਜਾਂਦਾ ਭਾਵੇਂ ਵਾਟ ਜ਼ਿਆਦੀ ਹੈ ਪਰ ਇਹ ਹਰ ਪ੍ਰੋਗਰਾਮ 'ਤੇ ਸਾਡੇ ਕੋਲ ਪਹੁੰਚਦਾ ਪੰਥ ਦੀ ਕੌਮ ਦੀ ਸੇਵਾ ਬੜੀ ਹੈ ਅਤੇ ਤ੍ਰਿਲੋਚਨ ਸਿੰਘ ਪਮੱਦੀ ਨੇ ਅੱਜ ਦੇ ਦਿਨ 'ਤੇ ਦੋ ਬੋਲ ਬੜੇ ਸੁੰਦਰ ਲਿਖੇ ਨੇ ਉਹ ਕਹਿ ਕੇ ਮੈਂ ਤੁਹਾਡੇ ਤੋਂ ਖੇਮਾਂ ਦਾ ਜਾ ਚੁੱਕੋ ਜਾਣਾ ਅੱਜ ਦਿਨ ਹੈ ਛਗਨਾ ਦਾ ਸਭੇ ਰੂਹਾਂ ਨੇ ਨਛਿਆਈਆਂ ਦੋਨਾਂ ਪਰਿਵਾਰਾਂ ਨੂੰ ਸਾਰੀ ਸੰਗਤ ਦਵੇ ਵਧਾਈਆਂ ਦੋਨਾਂ ਪਰਿਵਾਰਾਂ ਨੂੰ ਸਾਰੀ ਸੰਗਤ ਦਵੇ ਵਧਾਈਆਂ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਨਦਰ ਸਬੱਲੀ ਪਾਈ ਗ੍ਰਿਸਤੀ ਦੇ ਜੀਵਨ ਦੀ ਸੱਚ ਗੱਲ ਜੋੜੀ ਨੂੰ ਸਮਝਾਈ ਲਾਵਾਂ ਵਿੱਚ ਬਾਣੀ ਨੇ ਗੱਲਾਂ

ਕਲਮ ਲਟਕੀ ਦੇ ਮਾਂ ਪਿਓ ਨੇ ਜੁੰਮੀ ਲੱਗਿਆ ਫਰਜ ਨਿਭਾਇਆ ਦਮਾਦ ਸਿਆਣੇ ਦੇ ਲੜ ਹੈ ਧੀ ਆਪਣੀ ਨੂੰ ਲਾਇਆ ਸੱਚ ਬਚਨ ਪੁਰਖਿਆਂ ਦੇ ਧੀਆਂ ਜੰਮਦੀਆਂ ਹੋਣ ਪਰਾਈਆਂ ਦੂਨਾ ਪਰਿਵਾਰਾਂ ਨੂੰ ਸਾਰੀ ਸੰਗਤ ਦਵੇ ਵਧਾਈਆਂ ਲਟਕੇ ਦੇ ਮਾਂ ਪਿਓ ਨੂੰ ਅੱਜ ਦਿਨ

0: के खूब रौनक लाइया दूना परिवार सारी संगत दवे बधाइया दूना परिवार सारी संगत दवे बधाइया अरदास पमदी दी जोड़ी मन बांचत फल पावे सरवण सिंह जसविंदर भी सोनी कबता लिख के गावे जोड़ी दी चोली च दाता पा दे सब चंगे आईया दूना परिवार सारी संगत दवे बधाइया दूना परिवार रिश्तेदार भी देन बधाइया नानकियां ते दादकियां दी करनी ताबेदारी गुरु नानक दे सिखी घर चो बख्श लियो सरदारी नानका परिवार साढ़े बड़े पिंड बड़ा पिंड जिथे भाई नवदेव सिंह हुणी ब्याहे ने नानके परिवार ने बड़ी सेवा की है। तीन दिन हो गया मैनू आए नू बड़ा उत्साह सेवा का साढ़े बब्बी भाजी होर जिन्हें ने मेरे वीर पुराने बहुत चिरां बाद इस स्टेज पर बोलन का मौका मिलया गुरु कृपा करे प्रबंधकों का गुरु की संगतों का बहुत बहुत धन्यवाद है। अज जिदा कहिंदे ना नदी नाम संजोगी मिले अज मेरे नाल मेरे वीर बहुत पुराने मित्र मैनू मिले ने इस ब्याह दे विच एक करमा भागां दे नाल मिलदे ने गुरु कृपा करे मेरिया भैणां दा मेरिया मतावां दा ते संधू परिवार दा ते थिंद परिवार दा सारिआं नूं दोनों परिवारों सारी संगत वालों रिश्तेदार वालों साथ संबंधियों वालों बहुत बहुत बधाइया बहुत बहुत मुबारक गुरु कृपा करे इस परिवार के बिच प्यार प्रेम प्रेम एक कैसो जी चीज़ है जिहड़ा प्रेम शब्द है ना जे कितें अपने सारिया के मन में बस जाए ना तो गुस्से गिले रेंदे नहीं कोई शहर कहना ओ तो है नहीं जगत में किसी चीज का नेम तीन चीजा मुल नहीं मिलदिया पारस पुत्र ते प्रेम महाराज प्रेम बनाई रखन भुल चुक दी खिमा सारे सज्जणा दा वीरां दा भैणां दा बहुत बहुत धन्यवाद जिन्हां ने इस खुशी दे मौके आके परिवार दे नाल खुशी सांझी कीती है। धन धन गुरु ग्रंथ साहिब महाराज का बहुत कोट कोट धन्यवाद ते गुरु की संगतां दा ते प्रबंधकां दा भी बहुत बहुत धन्यवाद भुल चुक दी खिमा गज बज के फतेह बुलाओ वाहेगुरु जी का खालसा वाहेगुरु जी की फतेह।
1: गुरु प्यारी साध संग जी धनवादियाँ भाई जसविंदर सिंह दे जिन्हां ने संगतां नूं गुरबाणी की कविता और अपने विचार सांझे किए ये भाई साहब उन्हां नूं बहुत इन्हां दा सुची बहुत चिर तो प्यारा भाई नवतीज सिंह दा पिछले सदी दे पहुंचे ने इन्हां दा बहुत बहुत आना हुण साढ़े प्रधान साहब हरजिंदर सिंह जी आप जी ना दो मिनट वास्ते अपने विचार सांझे करनगे। वाहेगुरू जी का खालसा वाहेगुरू जी साध संग जी बेनती आ किसी की कोई चैन आ सोने की डिग गई आ वह मेरे को आके लै सकते जिदी भी चेन हो भुल गया दसना वाहेगुरू जी का खालसा वाहेगुरू जी की फतेह।
2: परम सुखा जो साध संग जी वाहेगुरू जी का खालसा वाहेगुरू जी की फतेह। साध संग मैं ज़्यादा टाइम नहीं जाने सिर्फ दो मिनट ही लैने जी टाइम बहुत हो गया बच्चों वेटा तकरीबन डेढ़ घंटा हो गया जी ਸੋ ਸਤਿਗੁਰ ਬਖਸ਼ਿਸ਼ ਕਰਨ ਜੋ ਆਪ ਸਾਰੇ ਇੱਥੇ ਆਏ ਹੋ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸ਼ੁਰੂਆਤ ਦੇ ਵਿੱਚ ਕਹਿ ਦਿੰਦਾ, ਬਾਅਦ ਦੇ ਵਿੱਚ ਕਈ ਵਾਰ ਚੇਤਾ ਭੁੱਲ ਜਾਂਦਾ ਜੀ, ਗੁਰੂ ਸਾਹਿਬ ਮੈਂ ਗੁਰਬਾਣੀ ਤੋਂ ਬਾਹਰ ਨਹੀਂ ਜਾਵਾਂ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰਦਰਗਾਹ ਕਾ ਵਸੀਟ, ਹਰ ਨਾਮੋ ਮੰਤ ਦੜਾਏ ਦਾ ਕੱਟੇ ਹਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਇਹ ਸੰਜੋਗ ਗੁਰੂ ਸਾਹਿਬ ਉਸ ਵੇਲੇ ਲਿਖ ਦਿੰਦੇ ਹਨ ਜਦ ਸਾਡਾ ਜਨਮ ਹੁੰਦਾ ਹੈ, ਹਰੇਕ ਬੰਦੇ ਦਾ ਜਿੱਥੇ ਜਿੱਥੇ ਸੰਜੋਗ ਬਣਨਾ ਹੈ। ਬੱਚਿਆਂ ਨੇ ਜੋ ਚਾਰ ਲਾਵਾਂ ਸਰਵਣ ਕੀਤੀਆਂ ਹਨ, ਮੈਂ ਇੱਕ ਦੋ ਮਿੰਟ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਉਸਦਾ ਅਲੱਥਾ ਕਰਕੇ, ਬਾਹਲਾ ਲੰਬਾ ਟਾਈਮ ਨਹੀਂ ਲਵਾਂਗਾ, ਚਾਰ ਲਾਵਾਂ, ਫੋਰ ਲਾਵਾਂ, ਵਟ ਯੂ ਹਰਡ ਫਰੋਮ ਦਾ ਗੁਰੂ ਗ੍ਰੰਥ ਸਾਹਿਬ ਜੀ। ਗੁਰਮਿੰਦਰ ਕੌਰ, ਨਾਟ ਗੁਰਚੰਦਰ, ਗੁਰਮਿੰਦਰ ਕੌਰ ਸਾਡੀ ਬੱਚੀ ਆ, ਬਿੰਦਰ ਤਾਂ ਸਾਡੇ ਤੋਂ ਬਹੁਤ ਛੋਟੇ ਪਰ ਭਾਅ ਜੀ ਵੀ ਕਹਿੰਦੇ ਆ, ਅਤੇ ਅਸੀਂ ਇਹਨਾਂ ਤਕਰੀਬਨ ਅੰਕਲ ਹੀ ਲੱਗਦੇ ਹਾਂ ਜੀ। ਸੋ ਗੁਰਮਿੰਦਰ ਕੌਰ ਅਤੇ ਜਸੂਰ ਸਿੰਘ ਦਾ ਜੋ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਸਾਧ ਸੰਗਤ ਦੀ ਹਜ਼ੂਰੀ ਦੇ ਵਿੱਚ ਸੰਪੂਰਨ ਹੋਇਆ, ਸਤਿਗੁਰ ਬਖਸ਼ਿਸ਼ ਕਰੇ, ਇਹਨਾਂ ਚੜ੍ਹਦੀਆਂ ਕਲਾਂ ਬਖਸ਼ੇ। ਦ ਫਸਟ ਲਾਮ, ਵਟ ਯੂ ਪ੍ਰੋਮਿਸਡ, ਯੂ ਪ੍ਰੋਮਿਸ ਟੂ ਲਵ ਈਚ ਅਦਰ ਫੋਰ ਐਵਰ। ਸੈਕਿੰਡ ਲਾਮ, ਯੂ ਪ੍ਰੋਮਿਸ ਟੂ ਮਰਜ ਇਨ ਟੂ ਵਨ ਅਨਦਰ। ਥਰਡ ਲਾਮ, ਯੂ ਪ੍ਰੋਮਿਸ ਟੂ ਬੀ ਫੇਥਫੁਲ ਟੂ ਈਚ ਅਦਰ। ਫੋਰਥ ਲਾਮ, ਯੂ ਪ੍ਰੋਮਿਸ ਟੂ ਬੀ ਟੁਗੈਦਰ ਇਨ ਬੋਥ ਹੈਪੀਨੈਸ ਐਂਡ ਐਡਵਰਸਿਟੀ। ਸੋ ਦਿਸ ਮੈਰਿਜ ਇਜ਼ ਸੋਲਮਨਾਈਜ਼ ਇਨ ਦੀ ਪ੍ਰੈਜੈਂਸ ਆਫ ਕਾਂਗਰੀਗੇਸ਼ਨ ਗੁਰੂ ਗ੍ਰੰਥ ਸਾਹਿਬ। ਸੋ ਯੂ ਆਰ ਬਲੈਸਡ ਬਾਈ ਦ ਗੁਰੂ ਗ੍ਰੰਥ ਸਾਹਿਬ ਐਂਡ ਦ ਕਾਂਗਰੀਗੇਸ਼ਨ। ਇਸ ਤੋਂ ਉਪਰੰਤ ਭਗਤ ਸ਼ੇਖ ਫਰੀਦ ਜੀ ਗੁਰਬਾਣੀ ਕਹਿੰਦੀ ਆ, ਨਿਭਣ ਸੋ ਅੱਖਰ ਸਵਣ ਖਵਣ ਗੁਣ ਜੇਬਾ ਮਣੀਆਂ ਮੰਤਰ, ਇਹ ਤਰ੍ਹਾਂ ਭੈਣੇ ਬੇਸਕਾਰ ਤਾਂ ਬਸ ਆਵੀ। ਕੰਤ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਬਹੁਤ ਸੋਹਣੇ ਸ਼ਬਦ ਸਰਵਣ ਕਰਵਾਏ ਸਨ। ਹਿਊਮਿਲਟੀ ਇਜ਼ ਦਾ ਵਰਡ, ਫੋਰਗਿਵਨੈਸ ਇਜ਼ ਦਾ ਵਰਚੂ, ਐਂਡ ਸਵੀਟ ਸਪੀਚ ਇਜ਼ ਦਾ ਮੈਜਿਕ ਮੰਤਰਾ। ਬੇਅਰ ਦੀਜ਼ ਥ੍ਰੀ ਕੁਆਲਿਟੀ ਆਫ ਰੋਬਸ, ਦੈਨ ਯੂ ਵਿਲ ਕੈਪਟੀਵੇਟ ਯੂਰ ਕੰਪੈਨੀਅਨ, ਹਸਬੈਂਡ ਔਰ ਵਾਈਫ ਪਰ ਇਟ ਮੇ ਬੀ। ਸੋ ਯੂ ਆਰ ਨਾਓ ਹਸਬੈਂਡ ਐਂਡ ਵਾਈਫ, ਗੁਰੂ ਗ੍ਰੰਥ ਸਾਹਿਬ ਆਲਰੇਡੀ ਹੈਵ ਡਿਕਲੇਅਰਡ ਦੈਟ। ਸੋ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ, ਸਿੰਟ ਪਰਿਵਾਰ, ਸੰਧੂ ਪਰਿਵਾਰ, ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਦੂਰੋਂ ਦੂਰੋਂ ਆਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜ਼ਿਆਦਾ ਟਾਈਮ ਨਾ ਲੈਂਦਾ, ਖਿਮਾ ਦੇ ਜਾ ਚੁੱਕਾਂ, ਬਹੁਤ ਟਾਈਮ ਹੋ ਗਿਆ, ਸਤਿਸੰਗ ਜੀ ਬਖਸ਼ਣ ਯੋਗ ਹੈ, ਹੋਈਆਂ ਭੁੱਲ ਚੁੱਕੇ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧਸੰਗ ਜੀ ਧੰਨਵਾਦੀਆਂ ਭਾਈ ਹਰਜਿੰਦਰ ਸਿੰਘ ਜੀ ਜਿਹਨੇ ਆਪਣੇ ਵਿਚਾਰ ਆਪ ਹੀ ਨਾਲ ਸਾਂਝੇ ਕੀਤੇ। ਹੁਣ ਆਨੰਦ ਕਾਰਜ ਦੀ ਸਮਾਪਤੀ ਆ, ਸਮਾਪਤੀ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਿੰਦ ਪਰਿਵਾਰ, ਸੰਧੂ ਪਰਿਵਾਰ, ਸੁਹਾਗ ਜੋੜੀ ਔਰ ਆਈ ਹੋਈ ਸਾਧ ਸੰਗਤ ਨੂੰ ਇਸ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਬਾਕੀ ਜੋ ਰਸਮ ਦੀ ਰਸਮ ਕਾ ਆਪਣੇ ਸ਼ਗਨ ਦੀ ਰਸਮ ਆ, ਉਹ ਮਾਂ ਪਿਓ ਇੱਥੇ ਦਰਬਾਰ ਹਾਲ ਵਿੱਚ ਕਰ ਸਕਦੇ ਨੇ। ਬਾਕੀ ਜੋ ਸ਼ਗਨ ਦੀ ਰਸਮ ਆ ਉਹ ਲੰਗਰ ਹਾਲ ਵਿੱਚ ਹੋਵੇਗੀ। ਅਤੇ ਸੰਗਤਾਂ ਨੂੰ ਬੇਨਤੀ ਆ, ਜਿੰਨਾ 5-7 ਮਿੰਟ ਹੋ ਰਿਹਾ, ਜਿੰਨਾ ਚਿਰ ਦੀਕ ਵਰਤੀ ਆ, ਚੁੱਪ ਦਾ ਦਾਨ ਬਖਸ਼ੋ। ਅਤੇ ਇਹ ਆਪਣਾ ਸ਼ਗਨ ਨੂੰ ਮਾਂ ਪਿਓ ਹੀ ਇੱਥੇ ਕਰ ਸਕਦੇ ਨੇ, ਬਾਕੀ ਸਾਰੀ ਸੰਗਤ ਨੇ ਲੰਗਰ ਹਾਲ ਵਿੱਚ ਕਰਨੀ ਆ। ਦਾਸ ਵੱਲੋਂ ਬੋਲਦੇ ਹਾਂ, ਕਿਸੇ ਪ੍ਰਕਾਰ ਦੀ ਗਲਤੀ ਹੋਏ ਸਾਧ ਸੰਗਤ ਬਖਸ਼ਣ ਯੋਗ ਆ, ਬਖਸ਼ ਲੈਣਾ ਜੀ। ਫਿਰ ਇੱਕ ਵਾਰ ਸਾਰੇ ਪਰਿਵਾਰਾਂ ਨੂੰ, ਆਏ ਸਾਰੇ ਸਕੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਦੋਹਾਂ ਪਰਿਵਾਰਾਂ ਨੂੰ, ਸੁਹਾਗ ਜੋੜੀ ਨੂੰ, ਆਨੰਦਕਾਰੀ ਲੱਖ ਲੱਖ ਵਧਾਈ ਹੋਵੇ। ਬਾਕੀ ਇੱਕ ਜੋ ਚੇਨ ਕਿਸੇ ਦੀ ਗੁਆਚੀ ਹੋਈ ਆ, ਉਹ ਮੇਰੇ ਕੋਲ ਆ ਕੇ ਲੈ ਸਕਦੇ ਨੇ, ਸੋਨੇ ਦੀ ਚੇਨ ਆ, ਕਿਸੇ ਦੀ ਵੀ ਡਿੱਗੀ ਹੋਵੇ ਉਹ ਦਾਸ ਕੋਲ ਲੈ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ, ਵਾਹਿਗੁਰੂ। ਸਾਧ ਸੰਗਤ ਜੀ, ਆਪਾਂ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ, ਸਤਨਾਮ ਵਾਹਿਗੁਰੂ ਦਾ ਜਾਪ ਕਰੀਏ। ਗੁਰਮਰਿਆਦਾ, ਜਿੰਨਾ ਚਿਰ ਕੜਾ ਪ੍ਰਸ਼ਾਦ ਦੀ ਦੇਗ ਵਰਤਦੀ ਆਪਾਂ ਜਾਪ ਕਰਨਾ ਹੈ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

0: ਕਹੋ ਕਿ ਪੈਸੇ ਗਈ ਰੌਲਾ ਪਾਇਆ ਮਹਾਰਾਜ ਸਪੀਕਰ ਦੇ ਸਾਤ।
1: ਹੈਲੋ ਹੈਲੋ ਗੁਰੂ ਪਿਆਰੇ ਸਾਧ ਸੰਗਤ ਜੀ, ਆ ਬੇਨਤੀ ਆ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰਨੀਆਂ ਉਹ ਥੱਲੇ ਜਾ ਕੇ ਕਰ ਸਕਦੇ ਹਾਂ ਗੁਰੂ ਦੇ ਸਤਿਕਾਰ ਵਜੋਂ। ਆਪਾਂ ਇੱਥੇ ਕਿਸੇ ਨੇ ਵੀ ਸ਼ਗਨ ਨਹੀਂ ਦੇਣਾ, ਸਿਰਫ ਪਰਿਵਾਰ ਨੇ ਦੇਣਾ ਆ। ਬਾਕੀ ਸਾਰੇ ਨੂੰ ਬੇਨਤੀ ਆ ਵੀ ਆਪਾਂ ਦੇਗ ਲੈ ਲਈ ਆ, ਗੱਲਾਂ ਬਾਤਾਂ ਆਪਾਂ ਥੱਲੇ ਜਾ ਕਰੀਏ, ਜੇ ਵਧਾਈਆਂ ਵੀ ਆਪਾਂ ਥੱਲੇ ਜਾ ਕੇ ਦਈਏ, ਗੁਰੂ ਦਾ ਸਤਿਕਾਰ ਰੱਖੀਏ, ਬਹੁਤ ਜ਼ਰੂਰੀ ਆ। ਕਿਉਂਕਿ ਜ਼ਿਆਦਾ ਹੀ ਕੁਛ ਥੋੜ੍ਹਾ ਰੌਲਾ ਪੈ ਰਿਹਾ, ਇਹ ਗੁਰੂ ਦੇ ਸਤਿਕਾਰ ਦੇ ਗੱਲ ਵਧੀਆ ਨਹੀਂ ਹੈਗੀ। ਸਾਰਿਆਂ ਨੂੰ ਬੇਨਤੀ ਆ, ਚੁੱਪ ਦਾ ਦਾਨ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾ ਸਲੋਕ ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸਵਮ ਪਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਕਿਰ ਕੀਨੇ ਰਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਿਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨ੍ਹਾਂ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨ ਵਸਾਇ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਸ ਬਿਗਨ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਭਾਵਨਾ ਵਿਆਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਨ ਦਹਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਾਵ ਨਿਧੋ ਪ੍ਰਭ ਕੈ ਸਿਮਰਨ ਗਿਆਨ ਤਿਹੰ ਤਤ ਬੁੱਧੋ ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾਉ ਪ੍ਰਭ ਕੈ ਸਿਮਰਨ ਸੋ ਫਲ ਫਲਾਉ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਦਰੇ ਮੁੱਚਾ ਪ੍ਰਭ ਕੈ ਸਿਮਰਨ ਤਿਸਨਾ ਬੁਝਾਏ ਪ੍ਰਭ ਕੈ ਸਿਮਰਨ ਸਭ ਕੇ ਸੁਜਾਏ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ ਅੰਮ੍ਰਿਤ ਨਾਮ ਨਿਵਾਸ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਚਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋਹ ਤੂ ਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਨ ਸਤ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁੱਖ ਸੁਹਾਵੇ ਪ੍ਰਭ ਕੋ ਸਿਮਰਹਿ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਨ ਨਿਰਮਰ ਰੀਤਾ ਪ੍ਰਭ ਕੋ ਸਿਮਰੈ ਤਨੇ ਅੰਧ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੂ ਨਾ ਝੂੜੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁੱਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਨ ਕੋ ਭਰਮਿਆ ਨਾਨਕ ਤਿੰਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਕੁਨ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਕੜਕਣ ਨਾਥ ਅਨਾਥ ਸ਼ਰਨ ਤੁਮਾਰੀ।

ਜਹ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੈ ਆਤ ਭਾਰੀ ਹਰ ਕੋ ਨਾਮ ਖਿਨਮਾਇ ਹੋ ਦਹਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤੋ ਹੋਏ ਸੁਖੀਆ ਲੱਖ ਕਰੋੜੀ ਬੰਧਨ ਭਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜਿਹ ਮਾਰਗ ਇਹੋ ਜਾਤ ਅਕੇਲਾ ਤੈ ਹੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪ ਤਹਿ ਪਾਰ ਪਰਾਹੀ ਅਨਕ ਬੇਗਨ ਜਾਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਵਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹੋ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ ਐਸਾ ਨਾਮ ਜਪੁ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰ ਕੇ ਗਨੇ ਜਾਹਿ ਨ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਹੈ ਪੰਡਾਈ ਮਾਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹ ਪੰਥ ਤੇਰਾ ਕੋ ਨ ਸਮਝਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜਹ ਮਾਹ ਭੈਣ ਤਪਤ ਬੋ ਘਾਮ ਤੈ ਹਰ ਕੇ ਨਾਮ ਕੀ ਤੂੰ ਉਪਰ ਛਾਮ ਜਹ ਤ੍ਰਿਖਾ ਤ੍ਰਿਖਾ ਮਨ ਤੁਜ ਆਕਰ ਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਇਕੈ ਨਾਨਕ ਜਨ ਕੈ ਬ੍ਰਿਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋ ਬਾਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੋ ਆਪ੍ਰਭ ਦੀਨਾ ਹਰ ਹਰ ਜਨ ਕੈ ਉਠ ਸਤਾਣੀ ਹਰ ਪ੍ਰਤਾਪ ਜਨ ਅਵਰਨ ਜਾਣੀ ਓਤ ਪੋਰ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸਾਏ ਸੰਤ ਪ੍ਰਤਾਪ ਦੁਰਤ ਸਭ ਨਸਾਏ ਸੰਤ ਕਾ ਸੰਗੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰਣ ਹੋਏ ਨਾਨਕ ਗੁਰਮੁਖ ਨਾਮ ਭਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਮ੍ਰਿਤੀ ਪੇਕੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਰਾਸ਼ਟਪਦੀ ਜਾਪਤਾ ਵਿਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮੁਦੇ ਪਿਰਿਆ ਪ੍ਰਕਾਰ ਕੀਏ ਬਹੁ ਜਤਨਾਉਂ ਪੌਨ ਦਾਨ ਹੋਮੈ ਬਹੁ ਰਤਨਾਉਂ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨਉ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾਂਦਾਸ ਪੀ ਸਰਥੀ ਵੈ ਅਗਨ ਵਾਹਿ ਹੋਮ ਪ੍ਰਾਨ ਕਣਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੈਂਬ ਆਸਨ ਜੈਨ ਬਾਲਕ ਸੰਜਮ ਅਸਾਧਨ ਨਿਮਖ ਨਿਮ ਕਰ ਸਰੀਰ ਕਟਾਵੈ ਤਾਉ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਿਛ ਨਾਹੀ ਨਾਨ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰ ਦੇਹ ਛੁਟਾਏ ਗਰਭਗਮਾਨ ਨਮਨ ਤੇ ਹੁਟਾਏ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹ ਕੋ ਬੋ ਸਾਧ ਨ ਕਰਾਈ ਮਨ ਤੇ ਕਬੂ ਨ ਵਿਖਿਆ ਟਰਾਈ ਜਲ ਧੋਵੈ ਬੋ ਦੇਹ ਅਨੀਤ ਸੁਧ ਕਾਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾ ਉਦੇ ਪਤਤ ਬਹੁਮੂਚੈ ਬਹੁਤ ਸਿਆਣ ਪੰਜਾਬ ਕਾ ਭਉਂ ਵਿਆਪੈ ਅਨਕ ਯਤਨ ਕਰ ਤ੍ਰਿਸ਼ਨ ਨ ਧਰਾਪੈ ਭੇਖ ਅਨੇਖ ਅਨਕ ਨਹੀਂ ਬੁਝੈ ਕੋਟ ਪਵ ਦੁਰਗਹਿਣੀ ਸਿਜ ਹੈ ਛੂਟਸ ਨਾਹੀ ਉਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਰ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧਨਾ ਕੀ ਸੇਵਾ ਲਾਗੈ
ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਤਿ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਛੋਰੈ ਜੇ ਕੋ ਜਨਮ ਮਰਨ ਤਰਨ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਸ ਪਿਆਸਾ ਹੋ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਹੋ ਸਾਧ ਸੰਗ ਜਾਕਾ ਮਟੈ ਅਮਾਨ ਆਪਸ ਕਾਉ ਜੋ ਜਾਣਾ ਨੀਚਾ ਸੋ ਗਨੀਆ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਨ ਘੜਘੜ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖਾ ਸਗਲ ਸ੍ਰਿਸ਼ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾਉ ਨਾਨਕ ਪਾਪ ਪੁੰਨ ਨਹਿਲੇ ਪਾਉ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਮਾਨੇ ਕੋ ਪ੍ਰਾਪਤੀ ਰੂ ਮਾਨ ਸਗਲ ਕਟਹਾ ਕੋ ਦੇਵੂ ਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਕਟਹਾ ਕੇ ਅੰਤਰ ਜਾਮੀ ਆਪਣੀ ਗਤ ਜਾਨੋ ਆਪੇ ਆਪਣ ਸੰਗ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਅੰਮ੍ਰਿਤ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਹੋ ਨਾਨਕ ਜੇ ਕੜ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਏ ਆਨਿਆ ਸੁਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੀ ਗੁਣਚੇਤ ਪ੍ਰਾਣੀ ਕਮਨ ਮੁਲ ਤੇ ਕਮਨ ਦਸਤਾਨੀ ਜਿਨ ਤੂੰ ਸਾਸ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਉਬਾਰ ਵਿਵਸਥਾ ਤਦਾ ਪਿਆਰਾ ਦੂਦੋ ਭਰ ਜੋ ਮਨ ਭੋਜਨ ਸੁਖ ਸੂਦੋ ਬਿਰਧ ਪਿਆਉ ਪਰ ਸਾਖ ਸੈਨ ਮੁਖ ਅਪਿਆਉ ਬੈਠ ਕੋ ਦੈਨੋ ਨਰ ਨਿਰਗੁਣ ਗੁਣ ਕਛੂ ਨਾ ਬੂਝੈ ਬੁਖਸਲੇ ਹੋ ਤੋ ਨਾਨਕ ਸੀ ਜੈ ਜੇ ਪ੍ਰਸਾਦ ਧਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਮੰਤਾ ਸੰਘ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾਉ ਸੁਖਦਾਈ ਪਵਨ ਪਾਵਕ ਮੁਲਾਉ ਜੇ ਪ੍ਰਸਾਦ ਭੋਗੈ ਸਭ ਰਸਾਉ ਸਗਲ ਸਮਗਰੀ ਸੰਗ ਸਾਥ ਬਸਾਉ ਦੀਨੇ ਹਸ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਲ ਲਿਹੋ ਪ੍ਰਵਿਆਪੇ ਆਦਮ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰਾ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਸ ਮੂੜਾ ਮਨ ਹਿਲਾਵੈ

ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌੜੀ ਸੰਗ ਰਚਾਏ ਸਾਥ ਛੋੜ ਝੂਠ ਸੰਗ ਮਚਾਏ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਣ ਸੋ ਦੂਰ ਪੁਰਾਣੈ ਛੋੜ ਜਾਏ ਤਿਸਕਾ ਸ਼ਰਮ ਕਰਾਏ ਸੰਗ ਸਹਾਈ ਤਿਸ ਪਰ ਹਰਾਏ ਚੰਦਨ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਪਸ਼ਮ ਸੰਗ ਹੋਏ ਅੰਧਕੂ ਮਹਿ ਪਤ ਵਿਕਰਾਲ ਨਾਨਕ ਕਰ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਣਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਕ ਅੰਤਰ ਮਲਮਾਇਆ ਛਾਪਸ ਨਾਹੀਂ ਕਚਕਰਾ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਾ ਪਾਤਰ ਕੈਸੀ ਤਰਾ ਤਾਹਾ ਜਾ ਕੇ ਅੰਤਰ ਵਸੈ ਪ੍ਰਭ ਆਪ ਨਾਨਕ ਤੀਜਨ ਸਹਿਤ ਸਮਾਤ ਸੁਣ ਅੰਧਾ ਕੈਸੀ ਮਾਰਗ ਪਾਵੈ ਕਰ ਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਪੂਜਾ ਡੋਰਾ ਨਸਕਈਆ ਤੋ ਸਮਝੈ ਭੋਰਾ ਕਹਾਂ ਬੇਸਨ ਪਦ ਗਾਵੈ ਗੁੰਗ ਯਤਨ ਕਰੈ ਤਉ ਭੀਸਰ ਭੰਗ ਕਹਿ ਪਿੰਗਲ ਪਰ ਪਰਬਤ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਉਸ ਗਮ ਦੀਨ ਬੈਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾਏ ਨਾਨਕ ਤੁਮਰੀ ਕਿਰਪਾ ਤਰਾਏ ਸੰਗ ਸਹਾਈ ਸੁਆ ਬਹਿ ਨਾ ਚੀਤੋ ਜੋ ਬਹਿ ਰਾਈ ਤਾ ਸੁਪ੍ਰੀਤ

ਮੰਨ ਲਓ ਤਰਹੋ ਇਹੋ ਜੁਗਤ ਬਿਆਨੇ ਕਈ ਜਨਮ ਨਾਨਕ ਰੱਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਆਪਣੇ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕਨੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ

ਪ੍ਰਭ ਛੁੜਕਾਏ ਲੱਗ ਹੈ ਅਣ ਸਵਾਈ। ਨਾਨਕ ਕਭੂ ਨ ਸਿਜਈ ਬਿਨ ਨਾਵੈ ਪਤ ਜਾਇ ਅਸਪਦੀ। ਦਸ ਵਸਤੂ ਲੇ ਪਾਛੈ ਪਾਵੈ, ਇੱਕ ਵਸਤ ਕਾਰਨ ਵਿਖੋੜ ਗਵਾਵੈ। ਇੱਕ ਭੀ ਨਾ ਦੇ ਦਸ ਭੀਰ ਲਏ, ਤਾ ਮੂੜਾ ਕਹੁ ਕਹ ਕਰੇ। ਜਿਸਟਾ ਕਰਸਿਓ ਨਾਹੀ ਚਾਰਾ, ਤਾਕੂ ਕੀ ਜੈ ਸਤ ਨਮਸਕਾਰ। ਜਾ ਕੈ ਮਨ ਲਾਗਾ ਪ੍ਰਮੀਠਾ, ਸਰਬ ਸੁਖ ਤਾਹੂ ਮਨ ਉਠਾ। ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਭਗੰਤ ਸਾਹ ਆਪਣੀ ਦੇ ਦਾਸ, ਖਾਤ ਪੀਤ ਵਰਤੈ ਅੰਧ ਉਲਾਸ। ਆਪਣੀ ਅਮਾਨ ਕਸਬਾ ਹੁਲ ਸਹੁਲੇ,

ਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤੋ ਸਰ ਪਰ ਹੋਵਤ ਜਾਣ ਅਨੇਤੋ ਬਿਰਕੀ ਛਾਇਆ ਸਿਉ ਰੰਗ ਲਾਵੈ ਓਹ ਬਿਨ ਸਾਹਿਬ ਮਨ ਪਛਤਾਵੈ ਜੋ ਦੀਸਾ ਸੋ ਚਾਲਣ ਹਾਰ ਲਪਟ ਰਹਿਓ।

ਆਪਣਾ ਭੇਜਣਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਨ ਪੇਖੈ ਇਕ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਹੋ ਜੈਸੇ ਜਲ ਮਹਿ ਕਮਲ ਅਲੇਪ।

ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲਿਤਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰੂ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰੂ ਬ੍ਰਹਮ ਗਿਆਨੀ ਕਹਿ ਨਾਮ ਪਰਵਾਰੂ ਬ੍ਰਹਮ ਗਿਆਨੀ ਸਦਾ ਸਤ ਜਾਗਤ ਬ੍ਰਹਮ ਗਿਆਨੀ ਅਹੰਗ ਪੁੱਤ ਅਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੀਤਾ ਬ੍ਰਹਮ ਗਿਆਨੀ ਏਕ ਸੰਹਿਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰਾਇ ਪ੍ਰਵਿਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਾਲ ਬਲ ਜਾਈ ਹੈ

ਗੁਰ ਪ੍ਰਸਾਦ ਵਿਖਿਆ ਪਰ ਹਰਾਈ ਮਨ ਕੀ ਬਾਸਨਾ ਮਨ ਤੇ ਟਰਾਏ ਇੰਦਰੀ ਜਿਤ ਪੰਚ ਦੋਖ ਤੇ ਰਹਤੋ ਨਾਨਕ ਕੋਟ ਮਧਿ ਕੁਆਸਾ ਪਰਸੋ ਬੈਸਨੋ ਸੋ ਜਿਸੂ ਪਰਸੋ ਪ੍ਰਸੰਨ ਵਿਸ਼ਨ ਕੀ ਮਾਇਆ ਹੋਏ ਤੇ ਭਿੰਨ ਕਰਮ ਕਰਤ ਹੋਵੈ ਨਿਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿਢਾ ਹੈ ਅਬਰਹ ਨਾਮ ਪਾਵੈ ਨਾਨਕੋ ਬੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਰ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸਾ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਧ ਸੰਗ ਪਾਪ ਮਲਖ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਰ ਕਰੈ ਨਿਤ ਨੀਤ ਮਨ ਤਨੇ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕੈ ਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਗੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੋ ਨਿਆਵੈ ਵੇਦ ਪੁਰਾਣ

ਨਾਨਕ ਕਿਆ ਬਲਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਕ ਨਿਵਾਸੀ ਕਈ ਕੋਟ ਜਨਮੈ ਜੀਵੈ ਮਰਹਿ ਕਈ ਕੋਟ ਬੋਜੋ ਨੂੰ ਕਹਿ ਕਈ ਕੋਟ ਬੈਠਤੀ ਖਾਹੀ ਘਰ ਖਾਈ ਕਈ ਕੋਟ ਬੈਠਤੀ ਖਾਹੀ ਕਈ ਕੋਟ ਘਾਲੈ ਤਕ ਪਾਹੀ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤੈ ਜਹ ਜਹ ਭਾਣਾ ਤਹ ਤਹ ਰਾਖੈ ਨਾਨਕ ਸਭ ਕੁਛ ਪ੍ਰਭ ਕੈ ਹੱਥ ਹੈ ਕਈ ਕੋਟ ਭਾਈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਪਾਰ ਨੂੰ ਰਹੰਤੇ ਕਈ ਕੋਟ ਦਰਸ਼ਨ ਭਰਮਿਆ ਪਿਆਸ ਤਿੰਨ ਕੋ ਮਿਲਿਓ ਪ੍ਰਭ ਅਮਨਾਸ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨਕੋ ਹੋਏ ਆਪ ਸੁਖ ਪ੍ਰਸੰਨ ਨਾਨਕ ਦੇ ਜਨਸ ਦਾ ਧਨ ਧਨ ਕਈ ਕੋਟ ਖਾਣੀ ਅਰ ਕੰਧ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਤਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕ ਓਂਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਮਾ ਸਮਾਤ ਤਾ ਕਾ ਅੰਤ ਨਾ ਜਾਣ ਕੋਏ ਆਪੇ ਆਪ ਨਾਨਕ ਰਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬਿੱਤੇ ਸਦਾ ਨਿਹਾਰੈ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦੀ ਜੀਵੈ ਕਈ ਕੁੜ ਨਾਮ ਗੁਣ ਗਾਵੇ ਆਤਮ ਰਸ ਸੁਖ ਸਮਾਵੈ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ।

ਨਾਨਕ ਤਿਸ ਬਲਿਹਾਰਣ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣ ਹੈ, ਜਲ ਥਲ ਮਹੀਅਲ ਸੋਏ। ਅਸ਼ਟਪਦੀ ਕਰਨ ਕਰਾਵਣ ਕਰਣਾ ਜੋਗੋ, ਜੋ ਤਿਸ ਭਾਵੈ ਸੋਈ ਹੋ ਗੋ। ਖਿਨਵੈ ਥਾਪ ਥਾਪ ਨੁਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੇ ਧਰ ਅਧਰ ਰਹਾਵੈ, ਹੁਕਮੇ ਹੁਕਮ ਜਾ ਹੁਕਮ ਸਮਾਵੈ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਪਰੰਗ ਪ੍ਰਕਾਰ। ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿ ਸਮਾਈ। ਪ੍ਰਭਾਵੈ ਮਾਨੁਖ ਗਤ ਪਾਵੈ, ਪ੍ਰਭਾਵੈ ਤਾਂ ਪਾਤਰ ਤਲਾਵੈ। ਪ੍ਰਭਾਵੈ ਬਿਨਸਾ ਤਿਰਾਖੈ, ਪ੍ਰਭਾਵੈ ਤਾਂ ਹਰ ਗੁਣ ਭਾਖੈ। ਪ੍ਰਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਣ ਵਿਚਾਰੈ। ਦੋਹਾ ਸਿਰਿਆ ਕਾ ਆਪ ਸੁਆਮੀ, ਖੇਲੈ ਬਿਕਸੈ ਅੰਤਰ ਜਾਮੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਣ ਆਵੈ। ਕਾਹੋ ਮਾਨੁਖ ਤੇ ਕਿਆ ਹੋਏ, ਆਵੈ ਜੋ ਤਿਸ ਭਾਵੈ ਸੋਈ। ਕਰਾਵੈ ਇਸ ਕੈ ਹਾਥ ਹੋਏ, ਤਾਂ ਸਭ ਪਿਛਲੇ ਜੋ ਤਿਸ ਭਾਵੈ ਸੋਈ ਕਰੇ। ਅਣਜਾਣਤ ਲਿਖਿਆ ਮੈਂ ਹੈ ਰਚਾਏ, ਜੇ ਜਾਣਤ ਆਪਣੇ ਆਪ ਪਚਾਏ। ਭਰਮੇ ਭੂਲਾ ਦਹ ਦਸਤਾਵੈ, ਨਿਮਕ ਮਾਹੇ ਚਾਰ ਕੁੰਟ। ਕਰਿਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਦੇ ਜਨਮ ਲਏ। ਖਿੰਨ ਮਹਿ ਨੀਚ ਕੀ ਚੂਕ ਰਾਜ, ਪਾਰ ਬ੍ਰਹਮ ਗਰੀਬ ਨਵਾਜੋ। ਜਾ ਕਾ ਦਿਸ਼ਟ ਕਸੂਨ ਆਵੈ ਤਿਸ ਕਾਲ, ਤਿਸ ਤਤਕਾਲ ਦਹ ਦਿਸ ਪ੍ਰਗਟਾਵੈ। ਜਾ ਕੋ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਗਨਾ ਜਗਦੀਸ਼। ਜੀਵ ਪਿੰਡ ਸਭ ਤਸਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤ ਆ ਬਣਾਈ, ਨਾਨਕ ਜੀਵੈ ਦੇਖ ਵਡਾਈ। ਇਸ ਕਾ ਬਲ ਨਾਹੀ ਇਸ ਹੱਥ, ਕਰਨ ਕਰਾਵਨ ਸਰਬ ਕੋ ਨਾਥ। ਆਗਿਆਕਾਰੀ ਬੁਕਰਾ ਜੀਓ, ਜੋ ਤਿਸ ਭਾਵੈ ਸੋਈ ਫੁੰਨ ਥੀਓ। ਕਬੂ ਊਚ ਨੀਚ ਮੈਂ ਬਸੈ, ਕਬੂ ਸੋਕ ਹਰਕ ਰੰਗ ਹਸੈ।

ਪਾਤੋ ਕਬੂ ਸੋਇ ਰਹਿ ਦਿਨ ਰਾਤ ਕਬੂ ਮਹਾਕ੍ਰੋਧ ਵਿਕਰਾਲ ਕਬੂ ਸਰਬ ਕੀ ਹੋਤਨ ਵਾਲੋ ਕਬੂ ਹੋਏ ਬਹਿ ਬੜ ਰਾਜਾ ਕਬੂ ਵੇਖਾਰੀ ਨੀਚ ਕਾ ਸਾਜਾ ਕਬੂ ਅਕੀਰਤ ਮਹਿ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵ ਹੀ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬੁਕਿਆਨ ਕਬੂ ਧਾਰੀ ਲਾਵੈ ਧਿਆਨ ਕਬੂ ਤਟ ਤੀਰਥ ਸਨਾਨ ਕਬੂ ਸਿੱਧ ਸਾਧਕ ਭੋਗਿਆ ਨੂੰ ਕਬੂ ਕੀਟ ਹਸਪਤੰਗ ਹੋ ਜੀਆ ਅਨਜੋ ਪ੍ਰਮੈ ਪ੍ਰਮਿਆ ਨਾਨਾ ਰੂਪ ਜਿਉਂ ਸਾਂਝੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਸੁਭਾਵੈ ਸੋਈ ਹੋਏ ਨਾਨਕ ਦੂਜਾ ਵਰਣ ਕੋਏ ਕਬੂ ਸਾਧ ਸੰਗਤ ਇਹੋ ਪਾਵੈ ਉਸ ਥਾਂ 'ਤੇ ਬੋਲਣ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਰਨ ਵਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲ ਇੱਕ ਟਾਨਾ ਤਿਉਂ ਜੋਤੀ ਸੰਗ ਜੋ ਸਮਾਨ ਮਿਟ ਗਿਆ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਵਸੈ